ਬਲਦੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਇਆ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਉ ਦਿਆਵੇ ਤਾਇ ਸਭ ਥਾਈ ਹੋਏ ਸਹਾਇ ਦਸਵੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਟਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਤਖਤ ਬਹਿ ਤਖਤੇ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਵਿੱਚ ਪੂਰਬ ਦੇਵਨਾ ਜਿਸ ਦੀ ਵਸਤ ਤਿਸੈ

ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਐਸੇ ਦੀਨ ਦਿਆਲ ਸਤਿਗੁਰੂ ਸੋਢੀ ਸੰਤਾਨ ਪਿਤਾ ਸੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੱਜ ਦੇ ਸ਼ੁਭ ਦਿਹਾੜੇ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਇਹਨਾਂ ਸਤਿਗੁਰਾਂ ਦਾ ਗੁਰਤਾ ਗੱਦੀ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸਰਦਾ ਭਾਵਨਾ ਸਤਿਕਾਰ ਨਾਲ ਮਨਾ ਰਹੀਆਂ ਹਨ। ਜਥਾ ਸਕਤ ਭੇਟਾਵਾਂ ਹਾਜ਼ਰ ਕਰ ਰਹੀਆਂ ਹਨ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਪਿਲ ਪੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀ

ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਡ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

0: ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂਜਕ ਗੰਢੀ ਸਤਵਰ ਇਹ ਜਿਨੇ ਉਜੀ ਕਾਹੀ ਤਾਂ ਪਾਂਡੇ ਕੱਤ ਨਾ ਏ ਟੁੱਟੇ ਨਾ ਮਨ ਲੱਗੇ ਨਾ ਏ ਜਲੇ ਨਾ ਜਾਏ ਧਨ ਸੁਮਾਨਸ ਨਾਲ ਕਰ ਜੋਗੜ ਚੱਲੇ ਪਾਏ ਚੌਕੜ ਮੋਲਣ ਆਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਹੋ ਮੂਆ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾ

0: ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਚੋਂ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।
1: ਸਮਾਤ ਫਰਮਾਓ ਸੂਫੀਆਨਾ ਰੰਗ, ਸਮਾਤ ਫਰਮਾਓ ਸੂਫੀਆਨਾ ਰੰਗ।

ਮੈਂ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਇਸ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਨਿਕਲ ਤੋ ਤੈਨ ਵਕਤ ਮੇ ਘੁਮੰਦੋ ਫਿਰੰਦੋ
1: ਨਾਮੇ ਟੀ ਛਾਜ ਸੇ ਸਸੀ
0: ਸਸੀ ਤੇ ਦਿਸੀ ਕਰੇ ਸੂਰਤ ਸਸੀ ਦੀ
1: ਮੋਹਤੀ ਪਿਓ ਚਲਿਓ ਥੀ ਪਿਓ
0: ਆਸ਼ਕ ਦੀ ਪਿਓ
1: ਛਜੋ ਕਾਫਲੋ ਮੋਟਾ ਛਨਈ
0: ਜੇ ਕੇ ਤੇ ਸਾਦੋ ਕਲਾ
1: ਸਭ ਪੈਸਾ ਖਾਈ ਛਜਈ
0: ਖਬਾਈ ਛਨੀ

ਸਾਰੀ ਆਪਕੋ ਬਤਾ ਦੇ ਫਿਰ ਕੁਛ ਦੇਰ ਬਾਅਦ ਯਾਨੀ 9:35 ਮਿੰਟ ਪਰ ਸੁਬਹ ਗਾਈ ਪ੍ਰੋਗਰਾਮ ਮੇਂ ਸਮਾਪਤ ਫਰਮਾਏਗਾ ਹਰੀ ਓਮ ਸ਼ਰਨ ਕੇ ਗਾਏ ਭਜਨ। 9:45 ਮਿੰਟ ਪਰ ਹਮ ਪੇਸ਼ ਕਰੇਂਗੇ ਪ੍ਰੋਗਰਾਮ ਆਜ ਸਵੇਰੇ। 9:50 ਮਿੰਟ ਪਰ ਖਬਰੇ ਨਸ਼ਰ ਕੀ ਜਾਏਂਗੀ ਔਰ ਅਖਬਾਰ ਜ਼ਰੀਨ ਪਰ ਮਬਨੀ ਪ੍ਰੋਗਰਾਮ ਸ਼ਮ ਫਰੋਜ਼ਾ ਆਪ ਸੁਣ ਸਕਤੇ ਹੈ 10 ਵਜੇ। 10:05 ਮਿੰਟ ਪਰ ਹੁਸੈਨ ਉਗਰ ਪ੍ਰੋਗਰਾਮ ਮੇਂ ਆਜ ਸਮਾਪਤ ਫਰਮਾਏਗਾ ਮਹਿਮਾ ਕਾ ਸੇਵਾ ਔਰ ਮੌਲਵੀ ਖਾਨ ਕੀ ਗਾਈ ਗਜ਼ਲੇ। 10:30 ਮਿੰਟ ਪਰ ਪ੍ਰੋਗਰਾਮ ਹੋਗਾ ਚਰਚਾ ਕਾ ਵਿਸ਼ੇ ਹੈ। 11 ਵਜੇ ਆਪ ਸੁਣੇਂਗੇ ਫਿਲਮੀ ਨਗਮੋ ਪਰ ਮਬਨੀ ਪ੍ਰੋਗਰਾਮ ਮੇਰੀ ਪਸੰਦ। 11:30 ਵਜੇ ਹਮ ਪੇਸ਼ ਕਰੇਂਗੇ ਜਨਾਬ ਗੋਵਿੰਦ ਚਾਟਕ ਕਾ ਤਹਿਰੀਰ ਕਰਦਾ ਡਰਾਮਾ ਸਪਨਾ ਖਿਲਤੇ ਫੂਲੋਂ ਕਾ। 12 ਵਜੇ ਖਬਰੇ ਨਸ਼ਰ ਕੀ ਜਾਏਂਗੇ ਔਰ 12:10 ਸੇ ਆਪ ਲੋਕ ਸੁਣ ਸਕੇਂਗੇ ਫਿਲਮੀ ਦੁਕਾਨੋ ਕਾ ਪ੍ਰੋਗਰਾਮ ਹੋਗਾ ਮਿਲੇ ਸੁਰ ਮੇਰਾ ਤੁਮਹਾਰਾ। ਇਹ ਪ੍ਰੋਗਰਾਮ ਜਾਰੀ ਰਹੇਗਾ 1 ਵਜੇ ਤੱਕ। ਇਸ ਦੌਰਾਨ ਹਮ ਪੇਸ਼ ਕਰੇਂਗੇ 12:40 ਪਰ ਪ੍ਰੋਗਰਾਮ ਤਾਰੀਖ ਸਾਜ਼। 1 ਵਜੇ ਆਲਮੀ ਖਬਰੇ ਨਸ਼ਰ ਕੀ ਜਾਏਂਗੇ ਔਰ 1:15 ਪਰ ਹਮਾਰੀ ਆਜ ਕੀ ਪਹਿਲੀ ਮਜਲਿਸ ਕੀ ਨਸ਼ਰੀਆਤ ਇਖਤਿਤਾਮ ਪਜ਼ੀਰ ਹੋ ਜਾਏਂਗੀ। تو سامعین یہ تھا ایک مختصر تعارف ہمارے یہاں سے نشر ہونے والے ان پروگراموں کا جو آج آپ اس مجلس میں سن سکیں گے۔ یہ آکاشوانی کی اردو سروس ہے۔

0: ਕੋਰੀਡੋਰ ਯੋਜਨਾ ਅਣਗਿਣਤ ਅਜਿਹੀਆਂ ਯੋਜਨਾਵਾਂ ਨੂੰ ਉਨ੍ਹਾਂ ਦੇ ਆਖਰੀ ਮੀਲ ਤੱਕ ਪਹੁੰਚਾਉਣ ਲਈ ਮਾਨਤਾ ਦਿੱਤੀ ਜਾਂਦੀ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਦੋਂ ਹੀ ਹੁੰਦਾ ਹੈ ਜਦੋਂ ਸੇਵਾ ਦੀ ਭਾਵਨਾ ਹੁੰਦੀ ਏ ਤੇ 4 ਕਰੋੜ ਗਰੀਬਾਂ ਨੂੰ ਸਥਾਈ ਘਰ ਮਿਲਦੇ ਨੇ। ਉਨ੍ਹਾਂ ਕਿਹਾ ਕਿ ਜਦੋਂ ਸੇਵਾ ਦੀ ਭਾਵਨਾ ਕਿਸੇ ਰਾਸ਼ਟਰ ਦੀਆਂ ਨੀਤੀਆਂ ਵਿਚ ਸ਼ਾਮਲ ਹੋ ਜਾਂਦੀ ਏ ਤਾਂ ਸੇਵਾ ਖੁਦ ਦੇਸ਼ ਦੀ ਤਰੱਕੀ ਲਈ ਸਭ ਤੋਂ ਵੱਡੀ ਪ੍ਰੇਰਕ ਸ਼ਕਤੀ ਬਣ ਜਾਂਦੀ ਏ। ਸ੍ਰੀ ਮੋਦੀ ਨੇ ਵੀ ਕਿਹਾ ਕਿ ਇਹ ਨਵੀਨਤਾਕਾਰੀ ਯੋਜਨਾਵਾਂ ਨੂੰ ਜਨਮ ਦਿੰਦਾ ਹੈ ਜੋ 25 ਕਰੋੜ ਨਾਗਰਿਕਾਂ ਨੂੰ ਗਰੀਬੀ ਦੇ ਚੱਕਰ ਵਿਚੋਂ ਬਾਹਰ ਕੱਢਦੀਆਂ ਨੇ। ਉਨ੍ਹਾਂ ਕਿਹਾ ਕਿ ਰਾਜਨੀਤੀ, ਚੋਣਾਂ ਅਤੇ ਸ਼ਾਸਨ ਪ੍ਰਣਾਲੀਆਂ ਦਾ ਆਪਣਾ ਸਥਾਨ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਰਾਸ਼ਟਰ ਨਿਰਮਾਣ ਲਈ ਸਮਰਪਿਤ ਲੋਕ ਹਾਂ ਅਤੇ ਇਕ ਵਿਕਸਿਤ ਭਾਰਤ ਬਣਾਉਣ ਦੇ ਅਹਿਦ ਨਾਲ ਨਿਕਲੇ ਹਾਂ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ 2047 ਤੱਕ ਇਕ ਵਿਕਸਿਤ ਭਾਰਤ ਬਣਾਉਣ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਉਣਾ ਚਾਹੀਦਾ ਹੈ।
1: 2047 तक विकसित भारत के निर्माण में हमें युवा शक्ति की बहुत बड़ी भूमिका को एकदम से मजबूती के साथ आगे बढ़ाना है। आज की युवा पीढ़ी विकसित भारत की निर्माता भी है और यही पीढ़ी एक बड़ी लाभार्थी भी होगी। और इस दायित्व को निभाने के लिए भारत को जमीन पर जानना, समझना, देश की हर बारीकियों को अनुभव करना बहुत जरूरी है और इसमें सेवा संकल्प यात्रा निश्चित रूप से आपके जीवन में अहम भूमिका निभाने वाली।
0: ਗੱਲਬਾਤ ਦੌਰਾਨ ਸੇਵਾ ਯਾਤਰੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਮੁਹਿੰਮ ਦੇ ਹਿੱਸੇ ਵਜੋਂ ਬੂਟੇ ਲਾਏ ਅਤੇ ਸਫਾਈ ਮੁਹਿੰਮ ਚਲਾਈ। ਉਨ੍ਹਾਂ ਵੀ ਕਿਹਾ ਕਿ ਯਾਤਰਾ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵੱਖ ਵੱਖ ਸਰਕਾਰੀ ਯੋਜਨਾਵਾਂ ਦੇ ਲਾਭਾਂ ਬਾਰੇ ਉਨ੍ਹਾਂ ਦਾ ਸਾਰੂ ਪ੍ਰਤੀਕਰਮ ਪ੍ਰਾਪਤ ਕੀਤਾ। ਭਾਰਤ, ਬ੍ਰਾਜ਼ੀਲ, ਜਰਮਨੀ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਜਲਦ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਹੈ। ਜੀ4 ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਮੌਕੇ ਤੇ ਹੋਈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮਾਓਰੋ ਵੀਏਰਾ, ਜਰਮਨੀ ਦੇ ਵਿਦੇਸ਼ ਮੰਤਰੀ ਯੋਹਾਨ ਡੇਵਿਡ ਵਾਰੇਫੁਲ ਅਤੇ ਜਾਪਾਨ ਦੇ ਵਿਦੇਸ਼ ਮੰਤਰੀ ਮੋਟੇਗੀ ਤੋਸ਼ੀ ਮਿਤਸੂ ਨੇ ਇਸ ਵਿਚ ਹਿੱਸਾ ਲਿਆ। ਇਸ ਸਾਂਝੇ ਬਿਆਨ ਵਿਚ ਮੰਤਰੀਆਂ ਨੇ ਕਿਹਾ ਕਿ ਸਥਾਈ ਅਤੇ ਗੈਰ ਸਥਾਈ ਦੋਵਾਂ ਸ਼੍ਰੇਣੀਆਂ ਵਿਚ ਸੁਰੱਖਿਆ ਕੌਂਸਲ ਦਾ ਪ੍ਰਸਾਰ ਸੁਧਾਰ ਦਾ ਇਕ ਮੁੱਖ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਚੁਣੌਤੀਪੂਰਨ ਭੂ ਸਿਆਸੀ ਸਥਿਤੀ ਨੂੰ ਦੇਖਦੇ ਹੋਏ ਸੁਰੱਖਿਆ ਕੌਂਸਲ ਵਿਚ ਸੁਧਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਜੀ4 ਦੇਸ਼ਾਂ ਨੇ ਅਫਰੀਕਾ, ਏਸ਼ੀਆ ਪ੍ਰਸ਼ਾਂਤ ਅਤੇ ਲਾਤਿਨ ਅਮਰੀਕਾ ਅਤੇ ਕੈਰੇਬੀਅਨ ਸਮੇਤ ਘੱਟ ਅਤੇ ਬਿਨਾਂ ਪ੍ਰਤਿਨਿਧਤਾ ਵਾਲੇ ਖੇਤਰਾਂ ਅਤੇ ਸਮੂਹਾਂ ਦੀ ਵਧੇਰੇ ਪ੍ਰਤੀਨਿਧਤਾ ਦੀ ਲੋੜ ਤੇ ਵੀ ਜ਼ੋਰ ਦਿੱਤਾ। ਮੰਤਰੀਆਂ ਨੇ ਸੁਰੱਖਿਆ ਕੌਂਸਲ ਸੁਧਾਰ ਤੇ ਅੰਤਰ ਸਰਕਾਰੀ ਗੱਲਬਾਤ ਵਿਚ ਠੋਸ ਸ਼ਕਤੀ ਦੀ ਘਾਟ ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਜੀ4 ਹੋਰ ਸੁਧਾਰ ਪੱਖੀ ਸਮੂਹਾਂ ਨਾਲ ਰਲ ਕੇ ਇਕ ਸਾਂਝਾ ਮਾਡਲ ਵਿਕਸਿਤ ਕਰੇਗਾ ਜੋ ਸੰਯੁਕਤ ਰਾਸ਼ਟਰ ਦੇ ਬਹੁਗਿਣਤੀ ਮੈਂਬਰ ਦੇਸ਼ਾਂ ਦੇ ਵਿਚਾਰਾਂ ਨੂੰ ਦਰਸਾਉਂਦਾ ਅਤੇ ਟੈਕਸ ਆਧਾਰਿਤ ਗੱਲਬਾਤ ਦੀ ਜਲਦ ਸ਼ੁਰੂਆਤ ਨੂੰ ਤਰਜੀਹ ਦੇਵੇਗਾ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਨੰਦ ਸੋਨੋਵਾਲ ਨੇ ਕਿਹਾ ਕਿ ਭਾਰਤ ਦਾ ਸਮੁੰਦਰੀ ਖੇਤਰ ਦੇਸ਼ ਦੀ ਤਰੱਕੀ ਲਈ ਇਕ ਮਜ਼ਬੂਤ ਨਹੀਂ ਏ। ਅੱਜ ਵਿਸ਼ਵ ਸਮੁੰਦਰੀ ਦਿਵਸ ਤੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸੋਨੋਵਾਲ ਨੇ ਕਿਹਾ ਕਿ ਸਰਕਾਰ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ, ਨੀਤੀ ਸੁਧਾਰਾਂ ਅਤੇ ਸਮੁੰਦਰੀ ਜਹਾਜ਼ਾਂ ਲਈ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਰਹੀ ਏ। ਇਹ ਪਹਿਲਕਦਮੀ ਹੰਗਾਮੀ ਸਮੁੰਦਰੀ ਸੁਰੱਖਿਆ ਯੋਜਨਾ ਦੇ ਰੂਪ ਵਿਚ ਇਸ ਸਾਲ ਜੁਲਾਈ ਵਿਚ ਸ਼ੁਰੂ ਕੀਤੀ ਗਈ ਸੀ। ਵਿਸ਼ਵ ਸਮੁੰਦਰੀ ਦਿਵਸ ਹਰ ਸਾਲ ਸਤੰਬਰ ਦੇ ਆਖਰੀ ਵੀਰਵਾਰ ਨੂੰ ਦੁਨੀਆ ਭਰ ਵਿਚ ਸਮੁੰਦਰ ਨਾਲ ਜੁੜੇ ਕਾਰਜਾਂ ਅਤੇ ਸਨਅਤਾਂ ਵਿਚ ਕੰਮ ਕਰਨ ਵਾਲੇ ਲੋਕਾਂ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ @EIRRNewsJalandhar। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਖੇ ਇਕ ਬੱਸ ਵਿਚ ਅੱਗ ਲੱਗਣ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਬੁੱਧਵਾਰ ਦੇ ਰਾਤ ਗ੍ਰੇਟਰ ਨੋਇਡਾ ਵਿਚ ਯਮੁਨਾ ਐਕਸਪ੍ਰੈਸ ਵੇ ਤੇ ਸਲੀਪਰ ਬੱਸ ਨੂੰ ਅੱਗ ਲੱਗ ਜਾਣ ਕਾਰਨ ਇਸ ਦੁਖਦਾਈ ਹਾਦਸੇ ਵਿਚ ਘੱਟੋ ਘੱਟ 9 ਯਾਤਰੀ ਸੜ ਕੇ ਮਾਰੇ ਗਏ। ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨੇ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੀ ਰਾਹਤ ਰਕਮ ਦਾ ਐਲਾਨ ਵੀ ਕੀਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ 2 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ ਹੈ। ਪੁਲਿਸ ਮੁਤਾਬਕ ਇਹ ਘਟਨਾ ਜੇਵਰ ਥਾਣਾ ਇਲਾਕੇ ਦੇ ਦੌਰਾਨ ਕਪੂਰ ਪਿੰਡ ਨੇੜੇ ਅੱਧੀ ਰਾਤ ਦੇ ਕਰੀਬ ਵਾਪਰੀ। ਗ੍ਰੇਟਰ ਨੋਇਡਾ ਦੇ DCP ਰਵੀ ਸ਼ੰਕਰ ਨੇ ਆਕਾਸ਼ਵਾਣੀ ਖ਼ਬਰਾਂ ਨੂੰ ਦਸਿਆ ਕਿ ਬਿਹਾਰ ਰਜਿਸਟਰਡ ਸਲੀਪਰ ਬੱਸ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਮਹੋਬਾ ਜਾ ਰਹੀ ਸੀ ਅਤੇ ਕਥਿਤ ਤੌਰ ਤੇ ਉਸ ਵਿਚ ਕਰੀਬ 35 ਮੁਸਾਫਰ ਸਵਾਰ ਸਨ। ਗੁਰਾਨਕਪੁਰ ਪਿੰਡ ਨੇੜੇ ਬੱਸ ਨੂੰ ਅਚਾਨਕ ਅੱਗ ਲੱਗੀ ਜਿਸ ਕਾਰਨ 9 ਯਾਤਰੀਆਂ ਦੀ ਮੌਤ ਹੋ ਗਈ। ਜੇਵਰ ਪੁਲਿਸ ਨੇ ਇਸ ਸਬੰਧ ਵਿਚ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਏ। ਗ੍ਰੇਟਰ ਨੋਇਡਾ ਦੇ ਮੁੱਖ ਫਾਇਰ ਅਫਸਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਅੱਗ ਬੱਸ ਦੇ ਇੰਜਨ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਦੂਜੇ ਹਿੱਸਿਆਂ ਵਿਚ ਫੈਲ ਗਈ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਏ।

0: ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਬੱਸ ਅੱਗ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਵੀ ਇਸ ਬੱਸ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਕੱਲ ਰਣਨੀਤਿਕ ਤੌਰ ਤੇ ਅਹਿਮ ਉੱਤਰੀ ਕਮਾਂਡ ਖੇਤਰ ਦਾ ਦੌਰਾ ਕੀਤਾ ਅਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਦਾ ਜਾਇਜ਼ਾ ਲਿਆ। ਉਧਮਪੁਰ ਸਥਿਤ ਉੱਤਰੀ ਕਮਾਂਡ ਸਦਰ ਮੁਕਾਮ ਵਿਖੇ ਉੱਤਰੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਉਨ੍ਹਾਂ ਨੂੰ ਮੁਹਿੰਮ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਮੀਟਿੰਗ ਦੌਰਾਨ ਬਹੁ ਖੇਤਰੀ ਕਾਰਜਾਂ ਦੇ ਪ੍ਰਭਾਵਸ਼ਾਲੀ ਸੰਚਾਲਨ ਲਈ ਤਿੰਨਾਂ ਸੇਵਾਵਾਂ ਵਿਚਕਾਰ ਤਾਲਮੇਲ ਤੇ ਵੀ ਚਰਚਾ ਕੀਤੀ ਗਈ। ਭਾਰਤ ਨੇ ਸਿੱਕਲ ਸੈੱਲ ਇਲਾਜ ਨੂੰ ਆਸਾਨ ਬਣਾਉਣ ਅਤੇ ਬਦਲਣ ਲਈ ਇਕ ਆਲਮੀ ਪਾਈਵਾਲੀ 1 SCD ਦੀ ਸੇਵਾਮੀ ਕੀਤੀ। ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁਰਨ ਸਲੀਲਾ ਸ੍ਰੀਵਾਸਤਵ ਨੇ ਰਾਸ਼ਟਰੀ ਸਿੱਕਲ ਸੈੱਲ ਅਨੀਮੀਆ ਖਾਤਮਾ ਮੁਹਿੰਮ ਰਾਹੀਂ ਸਿੱਕਲ ਸੈੱਲ ਬਿਮਾਰੀ ਨੂੰ ਖਤਮ ਕਰਨ ਦੇ ਭਾਰਤ ਦੇ ਯਤਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ 2023 ਵਿਚ 2047 ਤੱਕ ਸਿੱਕਲ ਸੈੱਲ ਬਿਮਾਰੀ ਨੂੰ ਖਤਮ ਕਰਨ ਦੇ ਟੀਚੇ ਨਾਲ ਸ਼ੁਰੂ ਕੀਤੀ ਗਈ ਸੀ। ਖਜ਼ਾਨਾ ਮੰਤਰਾਲੇ ਨੇ ਐਲਾਨ ਕੀਤਾ ਕਿ ਗਾਹਕਾਂ ਦੀ ਸਹੂਲਤ ਲਈ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਯੁਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵੱਲੋਂ 28 ਤੋਂ 30 ਸਤੰਬਰ ਤੱਕ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਕਾਰਨ ਚੁੱਕਿਆ ਗਿਐ। ਭਾਰਤ ਦੀ ਮਰਦਾਂ ਦੀ ਟੀਮ ਆਪਣੇ ਆਖਰੀ ਗਰੁੱਪ ਏ ਮੈਚ ਵਿਚ ਚੀਨ ਨੂੰ 37 ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿਚ ਕਬੱਡੀ ਮੁਕਾਬਲੇ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਏ ਗਰੁੱਪ ਪੜਾਅ ਵਿਚ ਭਾਰਤ ਦੀ ਲਗਾਤਾਰ ਚੌਥੀ ਜਿੱਤ ਏ। ਇਸ ਤੋਂ ਪਹਿਲਾਂ ਭਾਰਤ ਨੇ ਦੱਖਣੀ ਕੋਰੀਆ, ਜਾਪਾਨ ਅਤੇ ਬੰਗਲਾਦੇਸ਼ ਨੂੰ ਹਰਾਇਆ ਸੀ। ਕਬੱਡੀ 1990 ਤੋਂ ਏਸ਼ੀਆਈ ਖੇਡਾਂ ਦਾ ਹਿੱਸਾ ਰਹੀ ਏ ਅਤੇ ਭਾਰਤ ਦੀ ਮਰਦਾਂ ਦੀ ਟੀਮ ਨੇ ਸੋਨੇ ਦੇ 8 ਤਮਗੇ ਸਮੇਤ ਕੁੱਲ 9 ਤਮਗੇ ਜਿੱਤੇ ਨੇ। ਇਸ ਦੌਰਾਨ ਭਾਰਤ ਦੀ ਔਰਤਾਂ ਦੀ ਟੀਮ ਨੇ ਆਪਣੀ ਜਿੱਤ ਦੀ ਲੜੀ ਜਾਰੀ ਰੱਖੀ, ਇਰਾਨ ਨੂੰ 37-23 ਨਾਲ ਹਰਾਇਆ। ਔਰਤਾਂ ਦੀ ਟੀਮ ਦਾ ਅਗਲਾ ਮੁਕਾਬਲਾ ਜਾਪਾਨ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੇਵਾ ਜੀਵਨ ਦਾ ਮੁੱਖ ਉਦੇਸ਼ ਅਤੇ ਸੁਭਾਅ ਹੋਣੀ ਚਾਹੀਦੀ ਏ। ਭਾਰਤ ਸਮੇਤ G4 ਵਿਦੇਸ਼ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਜਲਦ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਭਾਰਤ ਦਾ ਸਮੁੰਦਰੀ ਖੇਤਰ ਦੇਸ਼ ਦੀ ਤਰੱਕੀ ਲਈ ਮਜ਼ਬੂਤ ਨਹੀਂ ਏ। ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਵੱਲੋਂ ਰਣਨੀਤਿਕ ਤੌਰ ਤੇ ਅਹਿਮ ਉੱਤਰੀ ਕਮਾਂਡ ਖੇਤਰ ਦਾ ਦੌਰਾ ਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਦਾ ਲਿਆ ਗਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। ਵਜ਼ੀਰ-ਏ-ਆਜ਼ਮ ਨਰੇਂਦਰ ਮੋਦੀ ਨੇ ਉਜਾਗਰ ਕੀਆ ਹੈ ਕਿ ਖਿਦਮਤ ਜ਼ਿੰਦਗੀ ਕਾ ਅਸਲੀ ਮਕਸਦ ਹੋਣਾ ਚਾਹੀਏ। ਉਨ੍ਹਾਂ ਕਿਹਾ ਕਿ ਸੇਵਾ ਪਰਮੋ ਧਰਮ, ਰਹਿਨੁਮਾ ਉਸੂਲ ਹੋਣਾ ਚਾਹੀਏ। ਵਜ਼ੀਰ ਖਾਰਜਾ ਡਾ ਐਸ ਜੈਸ਼ੰਕਰ ਨੇ ਨਿਊਯਾਰਕ ਮੇ ਅਕਵਾਮੇ ਮੁਤਹਿਦਾ ਜਨਰਲ ਅਸੈਂਬਲੀ ਕੇ 81ਵੇਂ ਇਜਲਾਸ ਕੇ ਮੌਕੇ ਪਰ ਭਾਰਤ ਬਹਿਰੁਲ ਕਾਹਿਲ ਜਜ਼ਾਇਰ ਕੇ ਇਸ਼ਤਰਾਕ ਸੇ ਮੁਤਅਲਿਕ ਫੋਰਮ ਕੇ ਵਜ਼ਰਾਏ ਖਾਰਜਾ ਕੀ ਮੀਟਿੰਗ ਕੀ ਸਦਾਰਤ ਕੀ। ਹਕੂਮਤ ਨੇ ਕਿਹਾ ਹੈ ਕਿ ਭਾਰਤ ਮੋਬਾਈਲ ਫੋਨ ਕੀ ਕੁੱਲ ਘਰੇਲੂ ਮੰਗ ਕਾ ਤਕਰੀਬਨ 99.2% ਮੋਬਾਈਲ ਫੋਨ ਤਿਆਰ ਕਰ ਰਿਹਾ ਹੈ। ਅੱਜ ਮਗਰਬੀ ਬੰਗਾਲ, ਤੇਲੰਗਾਨਾ, ਛੱਤੀਸਗੜ੍ਹ, ਸਾਹਿਲੀ ਆਂਧਰ ਪ੍ਰਦੇਸ਼ ਔਰ ਓਡੀਸ਼ਾ ਮੇ ਬਹੁਤ ਸ਼ਦੀਦ ਬਾਰਿਸ਼ ਕੇ ਲਿਏ ਰੈਡ ਅਲਰਟ ਜਾਰੀ ਕੀਆ ਗਿਆ ਹੈ। ਔਰ ਦਿਫਾਈ ਚੈਂਪੀਅਨ ਭਾਰਤ ਗਰੁੱਪ ਏ ਕੇ ਆਖਰੀ ਮੁਕਾਬਲੇ ਮੇ ਚੀਨੀ ਤਾਈਪੇ ਕੋ ਹਰਾ ਕਰ ਮਰਦੋਂ ਕੀ ਕਬੱਡੀ ਕੇ ਸੈਮੀਫਾਈਨਲ ਮੇ ਪਹੁੰਚ ਗਿਆ ਹੈ। ਅਬ ਖਬਰੀ ਤਫਸੀਲ ਸੇ। ਵਜ਼ੀਰ ਆਜ਼ਮ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਖਿਦਮਤ ਜ਼ਿੰਦਗੀ ਕਾ ਅਸਲ ਮਕਸਦ ਹੋਣਾ ਚਾਹੀਏ ਔਰ ਹਰ ਫਰਦ ਮੇ ਯਹ ਅਹਿਸਾਸ ਹੋਣਾ ਚਾਹੀਏ। ਉਨ੍ਹਾਂ ਕਿਹਾ ਕਿ ਸਿਆਸਤ ਮੇ ਭੀ ਖਿਦਮਤ ਹੀ ਰਹਿਨੁਮਾ ਉਸੂਲ ਹੋਣਾ ਚਾਹੀਏ, ਖਾਹ ਕੋਈ ਭੀ ਫਰਦ ਕਿਤਨੇ ਹੀ ਆਲਾ ਅਹੁਦੇ ਪਰ ਪਹੁੰਚ ਜਾਏ। ਜਨਾਬ ਮੋਦੀ ਨੇ ਫਟਨਗਰ ਸੇ ਵਾਰਾਣਸੀ ਤੱਕ ਸੇਵਾ ਯਾਤਰਾ ਕਰਨੇ ਵਾਲੇ ਅਫਰਾਦ ਕੇ ਸਾਥ ਵਰਚੁਅਲ ਵਸੀਲੇ ਸੇ ਗੁਫ਼ਤਗੂ ਕਰਤੇ ਹੋਏ ਯਹ ਬਾਤ ਕਹੀ। ਵਜ਼ੀਰ ਆਜ਼ਮ ਨੇ ਕਿਹਾ ਕਿ ਸੇਵਾ ਪਰਮੋ ਧਰਮ, ਖਿਦਮਤ ਆਲਾ ਤਰੀਨ ਫਰਜ਼ ਹੈ ਔਰ ਯਹ ਹਮੇਸ਼ਾ ਰਹਿਨੁਮਾ ਉਸੂਲ ਰਹਿਣਾ ਚਾਹੀਏ।
2: 2047 तक विकसित भारत के निर्माण में हमें युवा शक्ति की बहुत बड़ी भूमिका को एकदम से मजबूती के साथ आगे बढ़ाना है। आज की युवा पीढ़ी विकसित भारत की निर्माता भी है और यही पीढ़ी एक बड़ी लाभार्थी भी होगी। और इस दायित्व को निभाने के लिए भारत को जमीन पर जानना, समझना, देश की हर बारीकियों को अनुभव करना बहुत जरूरी है और इसमें सेवा संकल्प यात्रा निश्चित रूप से आप

ਸੰਕੰਬਨ ਦਾਸ ਦਾ ਜਨਮ ਮਥੁਰਾ ਜ਼ਿਲ੍ਹੇ ਦੇ ਗੋਵਰਧਨ ਕਸਬੇ ਦੇ ਨਾਲ ਜੰਨਾਵਤੋ ਨਾਂ ਦੇ ਇੱਕ ਗ੍ਰਾਮ ਵਿਚ ਖੱਤਰੀ ਖਾਨਦਾਨ ਜਾਂ ਕੋਈ ਗੋਰਵਾ ਖੱਤਰੀ ਆਦਿ ਹਨ। 1448 ਈਸਵੀ ਵਿਚ ਚੇਤਰ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਕਾੜਸੀ ਦੀ ਡਿਵਾਰ ਥੀ ਹੈ। ਉਨ੍ਹਾਂ ਦੇ ਡਾਡਕੇ ਖਾਨਦਾਨ ਵਿਚ ਖੇਤਰੀ ਦਾ ਕੰਮ ਹੀ ਰੋਜ਼ੀ ਰੋਟੀ ਦਾ ਜ਼ਰੀਆ ਹੈ। ਖੇਤਰੀ ਕਿਸਾਨੀ ਕਰਨਾ ਤੇ ਸੁਖੀ ਆਉਣਾ। ਉਨ੍ਹਾਂ ਕੋਲ ਆਪਣੇ ਵੱਡੇ ਵਡੇਰਾਂ ਦੀ ਤਰ੍ਹਾਂ ਇਹੋ ਕੰਮ ਰਾਸ ਵੀ ਆ ਗਿਆ ਹੈ। ਖਾਸ ਤੌਰ ਤੇ ਉਨ੍ਹਾਂ ਦੀਆਂ ਜ਼ਮੀਨਾਂ ਪਾਰਸੋਲੀ ਗ੍ਰਾਮ ਵਿਚ ਪਾਉਂਦੀਆਂ ਹਨ ਤੰਗ ਆਉਂਦਾ ਹੈ। ਪਰ ਵੱਲ ਵੀ ਉਨ੍ਹਾਂ ਦੀ ਖਾਸੀਅਤ ਹੈ ਕਿ ਉਨ੍ਹਾਂ ਆਪਣੀ ਲੋੜ ਪੂਰੀ ਕਰਨ ਕੀਤੇ ਕਿਸੇ ਦੇ ਸਾਹਮਣੇ ਆਪਣਾ ਹੱਥ ਨਹੀਂ ਫੈਲਾਇਆ। ਉਨ੍ਹਾਂ ਕੀਤੇ ਤਾਂ ਕ੍ਰਿਸ਼ਨ ਸਾਈਂ ਦੀ ਭਗਤੀ ਹੱਬੋ ਕੁਛ ਆਈ। ਭਾਵੇਂ ਟੱਬਰ ਬਹੁ ਵੱਡਾ ਹੈ ਤੇ ਖੇਤੀ ਦੀ ਆਮਦਨੀ ਨਾਲ ਘਰ ਟੱਬਰ ਕੋ ਚਲਾਵਣਾ ਬਹੁ ਔਖਾ ਕੰਮ ਹੈ। ਪਰ ਉਹ ਕਸ ਵੱਧ ਕਰਕੇ ਟੱਬਰ ਦਾ ਗੁਜ਼ਾਰਾ ਖੇਤੀ ਨਾਲ ਹੀ ਕਰੇਂਦੇ ਰਹੇ। ਉਨ੍ਹਾਂ ਦੇ ਟੱਬਰ ਲਾਲ ਦੇ ਨਾਲ ਸੱਤ ਪੁੱਤਰ ਸੱਤ ਨੂੰਹਾਂ ਤੇ ਵਿਧਵਾ ਬਤਰੀ ਜੀ ਵੀ ਹੈ। ਸੰਕੰਬਨ ਦਾਸ ਕ੍ਰਿਸ਼ਨ ਭਗਤ ਚੰਗੇ ਗ੍ਰਸਤ ਤੇ ਵੱਡੇ ਤਿਆਗੀ ਹਨ। ਮਹਾਂ ਸੰਤੋਸ਼ੀ ਤੇ ਨੇਕ ਬੰਦੇ ਦੀ ਖਾਸੀਅਤ ਇਹ ਵੀ ਹੈ ਜੋ ਕ੍ਰਿਸ਼ਨ ਭਗਵਾਨ ਉਨ੍ਹਾਂ ਦੇ ਸਾਹਮਣੇ ਆਪ ਪ੍ਰਕਟੀ ਕੇ ਸਖਾ ਭਾਵ ਵਾਲੇ ਖੇਡ ਖੇਡਦੇ ਹਨ। ਉਨ੍ਹਾਂ ਦੇ ਗੁਰੂ ਦਾ ਨਾਂ ਮਹਾਪ੍ਰਭੂ ਵੱਲਭਾਚਾਰ ਹੈ। 1493 ਈਸਵੀ ਵਿਚ ਜਦੋਂ ਵੱਲਭਾਚਾਰ ਸਾਈਂ

1957 ਜੀ ਇੱਕ ਮਜ਼ੇਦਾਰ ਗੱਲ ਇਹ ਵੀ ਹੈ ਕਿ ਉਹਨਾਂ ਜੋ ਪਦ ਗਾਇਆ ਹੈ ਉਹ ਇਵੇਂ ਹੈ ਭਗਤ ਕੋ ਕਹਾ ਸੀਕਰੀ ਸੋ ਕੰਮ ਆਵਤ ਜਾਤ ਪਨਹੀਆ ਟੂਟੀ ਬਿਸਰ ਗਯੋ ਹਰਿ ਨਾਮ ਜਾਕੋ ਮੁਖ ਦੇਖੈ ਦੁਖ ਲਾਗੈ ਤਾਕੋ ਕਰਨੋ ਪਰਿਓ ਪ੍ਰਣਾਮ ਕੁੰਭਨ ਦਾਸ ਲਾਲ ਗਿਰਧਰ ਬਿਨ ਔਰ ਸਭੈ ਬੇਕਾਮ ਮਤਲਬ ਇਹ ਕਿ ਭਗਤ ਬੰਦੇ ਦਾ ਰਾਜੇ ਦੇ ਦਰਬਾਰ ਚ ਕੋਈ ਕੰਮ ਨਹੀਂ ਆਉਂਦਾ ਆਂਦੇ ਵੇਂਦੇ ਰਾਜ ਜੁੱਤੀਆਂ ਵੀ ਟੁੱਟ ਗਈਆਂ ਤੇ ਰੱਬ ਦਾ ਨਾਂ ਵੀ ਵਿਸਰ ਗਿਆ ਜਾਂਦਾ ਮੂੰਹ ਦੇਖਣ ਨਾਲ ਹੀ ਦੁੱਖ ਲੱਗਦਾ ਹੋਵੇ ਉਹ ਕੋਈ ਮੱਥਾ ਟੇਕਣਾ ਪਵੇ

Sanoin de să ne-am măslese veci, săptămâna, aștigal. Aștigal de veci, aștigal carange, fast food, jacar da khana, ees bare. Deci fast food, ate car da khana, să de rusana zândăgi de săptă, ahem pălule. ਅੱਜ ਦੀ ਪੰਜ ਦੌੜ ਭਰੀ ਜ਼ਿੰਦਗੀ ਚ ਖਾਣ ਪੀਣ ਦੀਆਂ ਆਦਤਾਂ ਬਹੁਤ ਬਦਲ ਚੁੱਕੀਆਂ ਨੇ ਇੱਕ ਪਾਸੇ ਜਿੱਥੇ ਫਾਸਟ ਫੂਡ ਨੇ ਆਪਣੇ ਸਵਾਦ ਅਤੇ ਜਲਦੀ ਤਿਆਰ ਹੋਣ ਦੀ ਵਿਸ਼ੇਸ਼ਤਾ ਕਾਰਨ ਨੌਜਵਾਨ ਪੀੜ੍ਹੀ ਨੂੰ ਆਪਣੇ ਵੱਲ ਖਿੱਚਿਆ ਹੈ ਉੱਥੇ ਹੀ ਦੂਜੇ ਪਾਸੇ ਘਰ ਦਾ ਸਾਦਾ ਖਾਣਾ ਸਦੀਆਂ ਤੋਂ ਸਾਡੀ ਸਿਹਤ ਅਤੇ ਪਰਿਵਾਰਕ ਸਾਂਝ ਦਾ ਆਧਾਰ ਰਿਹਾ ਹੈ ਮਾਹਰ ਮੰਨਦੇ ਨੇ ਕਿ ਫਾਸਟ ਫੂਡ ਉਸ ਖਾਣੇ ਨੂੰ ਕਿਹਾ ਜਾਂਦਾ ਹੈ ਜੋ ਬਹੁਤ ਹੀ ਘੱਟ ਸਮੇਂ ਵਿੱਚ ਉਦਯੋਗਿਕ ਪੱਧਰ ਤੇ ਤਿਆਰ ਕੀਤਾ ਜਾਂਦਾ ਹੈ ਅਤੇ ਗਾਹਕਾਂ ਨੂੰ ਤੁਰੰਤ ਪਰੋਸਿਆ ਜਾਂਦਾ ਹੈ ਇਸ ਵਿੱਚ ਆਮ ਤੌਰ ਤੇ ਬਰਗਰ ਪੀਜ਼ਾ ਨੂਡਲਸ ਫ੍ਰੈਂਚ ਫਰਾਈਜ਼ ਸਮੋਸੇ ਅਤੇ ਕੋਲਡ ਡਰਿੰਕਸ ਵਗੈਰਾ ਸ਼ਾਮਲ ਹੁੰਦੇ ਨੇ ਹੁਣ ਫਾਸਟ ਫੂਡ ਦੇ ਫਾਇਦੇ ਕੀ ਨੇ ਬਿਲਕੁਲ ਵੈਸੇ ਤਾਂ ਸੁਣਿਆ ਨੀ ਫਾਸਟ ਫੂਡ ਘੱਟ ਖਾਣੇ ਚਾਹੀਦੇ ਨੇ ਫਾਇਦੇ ਨਾਲੋਂ ਨੁਕਸਾਨ ਜ਼ਿਆਦਾ ਨੇ ਪਰ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਤੇ ਕੁਝ ਫਾਇਦੇ ਵੀ ਗਿਣਾਏ ਜਾ ਸਕਦੇ ਨੇ ਫਾਸਟ ਫੂਡ ਦੇ ਜਿਵੇਂ ਸਮੇਂ ਦੀ ਬਚਤ ਸਵਾਦ ਅਤੇ ਵੰਨਸੁਵੰਨਤਾ ਆਸਾਨੀ ਨਾਲ ਉਪਲਬਧ ਹੋਣ ਵਾਲਾ ਅੱਜ ਕੱਲ੍ਹ ਦੇ ਰੁੱਝੇ ਹੋਏ ਸ਼ਡਿਊਲ ਵਿੱਚ ਜਦੋਂ ਲੋਕਾਂ ਕੋਲ ਖਾਣਾ ਬਣਾਉਣ ਦਾ ਸਮਾਂ ਨਹੀਂ ਹੁੰਦਾ ਫਾਸਟ ਫੂਡ ਇੱਕ ਸੌਖਾ ਬਦਲ ਬਣ ਜਾਂਦਾ ਹੈ ਇਸ ਵਿੱਚ ਵਰਤੇ ਜਾਣ ਵਾਲੇ ਮਸਾਲੇ ਅਤੇ ਸੌਸ ਇਸ ਨੂੰ ਬਹੁਤ ਜ਼ਿਆਦਾ ਸਵਾਦਿਸ਼ਟ ਬਣਾਉਂਦੇ ਨੇ ਇਹ ਹਰ ਗਲੀ ਮੋੜ ਮਾਲ ਅਤੇ ਆਨਲਾਈਨ ਡਿਲੀਵਰੀ ਐਪਸ ਤੇ ਹਰ ਵੇਲੇ ਮਿਲ ਜਾਂਦਾ ਹੈ ਬਿਲਕੁਲ ਪਰ ਇਹਨਾਂ ਫਾਇਦਿਆਂ ਦੇ ਨਾਲ ਨਾਲ ਕੁਝ ਚੈਲੰਜਿੰਗ ਵੀ ਨੇ ਜਿਨ੍ਹਾਂ ਨੂੰ ਆਪਾਂ ਨੁਕਸਾਨ ਕਹਿ ਸਕਦੇ ਹਾਂ ਜਾਂ ਇਹਨਾਂ ਦਾ ਲਗਾਤਾਰ ਇਸਤੇਮਾਲ ਦੇ ਨਾਲ ਸਿਹਤ ਤੇ ਮਾੜਾ ਅਸਰ ਵੀ ਪੈਂਦਾ ਹੈ ਮਾਹਰ ਕਹਿੰਦੇ ਨੇ ਫਾਸਟ ਫੂਡ ਵਿੱਚ ਕੈਲੋਰੀ ਚਰਬੀ ਅਤੇ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਦਕਿ ਵਿਟਾਮਿਨ

ਮਿਨਰਲਸ ਅਤੇ ਫਾਈਬਰ ਬਹੁਤ ਨਾਮਾਤਰ ਹੁੰਦੇ ਨੇ। ਇਸ ਦੇ ਲਗਾਤਾਰ ਸੇਵਨ ਨਾਲ ਮੋਟਾਪਾ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ। ਫਾਸਟ ਫੂਡ ਵਿੱਚ ਜ਼ਿਆਦਾਤਰ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਾਡੀ ਪਾਚਨ ਪ੍ਰਣਾਲੀ ਨੂੰ ਖਰਾਬ ਕਰਦਾ ਹੈ। ਹੁਣ ਆ ਜਾਂਦੇ ਹਾਂ ਆਪਾਂ ਘਰ ਦੇ ਖਾਣੇ ਵੱਲ। ਘਰ ਦਾ ਖਾਣਾ ਕੀ ਹੈ? ਘਰ ਦਾ ਖਾਣਾ ਉਹ ਭੋਜਨ ਹੈ ਜੋ ਅਸੀਂ ਆਪਣੇ ਰਸੋਈ ਘਰ ਵਿੱਚ ਤਾਜ਼ਾ ਸਮੱਗਰੀ, ਸਬਜ਼ੀਆਂ, ਦਾਲਾਂ ਅਤੇ ਸ਼ੁੱਧ ਮਸਾਲਿਆਂ ਦੀ ਵਰਤੋਂ ਕਰਕੇ ਤਿਆਰ ਕਰਦੇ ਹਾਂ। ਪੰਜਾਬੀ ਸਭਿਆਚਾਰ ਵਿੱਚ ਘਰ ਦੇ ਖਾਣੇ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ। ਸਿਹਤਮੰਦ ਅਤੇ ਪੌਸ਼ਟਿਕ ਹੁੰਦਾ ਹੈ। ਸਫਾਈ ਦੀ ਗਰੰਟੀ ਹੁੰਦੀ ਹੈ ਘਰ ਦੇ ਖਾਣੇ ਵਿੱਚ ਤੇ ਪੈਸਿਆਂ ਦੀ ਬਚਤ ਹੁੰਦੀ ਹੈ। ਪਰਿਵਾਰਕ ਸਾਂਝ ਵੀ ਵੱਧਦੀ ਹੈ ਘਰ ਦੇ ਖਾਣੇ। ਮਾਹਿਰਾਂ ਦਾ ਕਹਿਣਾ ਹੈ ਕਿ ਘਰ ਦੇ ਖਾਣੇ ਦੇ ਬਹੁਤ ਸਾਰੇ ਫਾਇਦੇ ਨੇ। ਇਸ ਵਿੱਚ ਸਰੀਰ ਲਈ ਲੋੜੀਂਦੇ ਸਾਰੇ ਪੋਸ਼ਕ ਤੱਤ ਜਿਵੇਂ ਪ੍ਰੋਟੀਨ, ਵਿਟਾਮਿਨ, ਕਾਰਬੋਹਾਈਡਰੇਟਸ ਅਤੇ ਫਾਈਬਰ ਸਹੀ ਮਾਤਰਾ ਵਿੱਚ ਹੁੰਦੇ ਨੇ। ਘਰ ਵਿੱਚ ਖਾਣਾ ਬਣਾਉਂਦੇ ਸਮੇਂ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਜਿਸ ਨਾਲ ਇਨਫੈਕਸ਼ਨ ਜਾਂ ਪੇਟ ਦੀਆਂ ਬਿਮਾਰੀਆਂ ਦਾ ਖਤਰਾ ਨਹੀਂ ਰਹਿੰਦਾ। ਬਾਹਰ ਰੈਸਟੋਰੈਂਟ ਵਿੱਚ ਖਾਣ ਦੇ ਮੁਕਾਬਲੇ ਘਰ ਵਿੱਚ ਖਾਣਾ ਬਣਾਉਣਾ ਬਹੁਤ ਸਸਤਾ ਤੇ ਕਿਫਾਇਤੀ ਹੁੰਦਾ ਹੈ। ਜਿੱਥੇ ਰੋਟੀ ਤੇ ਪਰਿਵਾਰ ਹੋਵੇ ਉੱਥੇ ਜ਼ਿੰਦਗੀ ਸਵਾਦ ਭਰੀ ਹੋ ਜਾਂਦੀ ਹੈ। ਇਕੱਠੇ ਬੈਠ ਕੇ ਘਰ ਦਾ ਖਾਣਾ ਖਾਣ ਨਾਲ ਪਰਿਵਾਰਕ ਪਿਆਰ ਵੱਧਦਾ ਹੈ। ਕੁਝ ਚੁਣੌਤੀਆਂ ਵੀ ਨੇ, ਜਿਵੇਂ ਕਹਿ ਸਕਦੇ ਨੇ, ਨੁਕਸਾਨ ਤਾਂ ਨਹੀਂ ਕਹਿ ਸਕਦੇ ਕਿ ਸਮਾਂ ਜ਼ਿਆਦਾ ਲੱਗਦਾ ਹੈ, ਮਿਹਨਤ ਵੀ ਜ਼ਿਆਦਾ ਲੱਗਦੀ ਹੈ ਘਰ ਦੇ ਖਾਣੇ ਵਿੱਚ ਜੇ ਕਿਸੇ ਕੋਲ ਸਮੇਂ ਦੀ ਘਾਟ ਹੈ ਜਾਂ ਮਿਹਨਤ ਕਰਨ ਦਾ ਵੀ ਸਮਾਂ ਨਹੀਂ ਹੈ, ਫਿਰ ਘਰ ਦਾ ਖਾਣਾ ਚੁਣੌਤੀਪੂਰਨ ਹੋ ਸਕਦਾ ਹੈ। ਘਰ ਵਿੱਚ ਖਾਣਾ ਬਣਾਉਣ ਲਈ ਸਬਜ਼ੀਆਂ ਕੱਟਣ ਤੋਂ ਲੈ ਕੇ ਬਣਾਉਣ ਅਤੇ ਬਾਅਦ ਵਿੱਚ ਬਰਤਨ ਸਾਫ ਕਰਨ ਤੱਕ ਕਾਫੀ ਸਮਾਂ ਅਤੇ ਮਿਹਨਤ ਲੱਗਦੀ ਹੈ। ਸਿੱਧਾ ਮੁਕਾਬਲਾ ਫਾਸਟ ਫੂਡ ਅਤੇ ਘਰ ਦੇ ਖਾਣੇ ਵਿੱਚ, ਜਿਵੇਂ ਤਿਆਰੀ ਦਾ ਸਮਾਂ ਬਹੁਤ ਫਾਸਟ ਫੂਡ ਅਤੇ ਘਰ ਦੇ ਖਾਣੇ ਵਿੱਚ। ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਫਾਸਟ ਫੂਡ ਦੇ ਵਿੱਚ ਪੋਸ਼ਕ ਤੱਤ ਘੱਟ ਹੁੰਦੇ ਨੇ, ਹਾਨੀਕਾਰਕ ਫੈਟ ਜ਼ਿਆਦਾ ਹੁੰਦੀ ਹੈ। ਘਰ ਦੇ ਖਾਣੇ ਦੇ ਵਿੱਚ ਭਰਪੂਰ ਵਿਟਾਮਿਨ ਅਤੇ ਪ੍ਰੋਟੀਨ ਜ਼ਿਆਦਾ ਹੁੰਦੇ ਨੇ। ਖਰਚਾ ਜੇ ਗੱਲ ਕਰੀਏ

ਫਾਸਟ ਫੂਡ ਮਹਿੰਗਾ ਹੁੰਦਾ ਹੈ ਤੇ ਘਰ ਦਾ ਖਾਣਾ ਦੂਜੇ ਪਾਸੇ ਕਿਫਾਇਤੀ ਤੇ ਸਸਤਾ ਪੈਂਦਾ ਹੈ। ਬੇਸ਼ੱਕ ਮਿਹਨਤ ਜ਼ਿਆਦਾ ਲੱਗਦੀ ਹੈ ਪਰ ਕਿਫਾਇਤੀ ਹੁੰਦਾ ਹੈ ਤੇ ਸਸਤਾ ਵੀ ਪੈਂਦਾ ਹੈ। ਸਫਾਈ ਦੀ ਗੱਲ ਕਰੀਏ ਤਾਂ ਫਾਸਟ ਫੂਡ ਦੀ ਸਫਾਈ ਭਰੋਸੇ ਯੋਗ ਨਹੀਂ ਰਹਿੰਦੀ ਤੇ ਘਰ ਦਾ ਖਾਣਾ 100% ਸਾਫ਼ ਤੇ ਸ਼ੁੱਧ ਹੁੰਦਾ ਹੈ। ਸਿਹਤ ਦੇ ਅਸਰ ਦੀ ਗੱਲ ਕਰੀਏ ਤਾਂ ਫਾਸਟ ਫੂਡ ਦੇ ਨਾਲ ਮੋਟਾਪਾ ਤੇ ਬਿਮਾਰੀਆਂ ਵੱਧਦੀਆਂ ਨੇ ਤੇ ਘਰ ਦਾ ਖਾਣਾ ਸਰੀਰ ਨੂੰ ਤਾਕਤਵਰ ਅਤੇ ਨਿਰੋਗ ਰੱਖਦਾ ਹੈ। ਫਿਰ ਆ ਜਾਂਦੇ ਅਸੀਂ ਪੰਜਾਬੀ ਖਾਣ ਪੀਣ ਦੀ ਗੱਲ ਕਰੀਏ ਤਾਂ ਪੰਜਾਬੀ ਖਾਣ ਪੀਣ ਦਾ ਸਭਿਆਚਾਰ ਹੈ। ਪੰਜਾਬ ਆਪਣੇ ਅਮੀਰ ਖਾਣ ਪੀਣ ਦੇ ਸਭਿਆਚਾਰ ਲਈ ਪੂਰੀ ਦੁਨੀਆਂ ਵਿਚ ਮਸ਼ਹੂਰ ਹੈ। ਪੰਜਾਬੀ ਰਸੋਈ ਵਿਚ ਦੁੱਧ, ਮੱਖਣ, ਘਿਓ ਅਤੇ ਤਾਜ਼ੀਆਂ ਸਬਜ਼ੀਆਂ ਦੀ ਵਰਤੋਂ ਖਾਸ ਤੌਰ ਤੇ ਕੀਤੀ ਜਾਂਦੀ ਹੈ। ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਦਾਲ ਮੱਖਣੀ ਅਤੇ ਪਰੌਂਠੇ, ਕੜੀ ਤੇ ਲੱਸੀ, ਇਹ ਸਾਡੇ ਪੰਜਾਬੀ ਖਾਣੇ ਦੀ ਸ਼ਾਨ ਨੇ। ਇਹ ਪੰਜਾਬ ਦਾ ਸਭ ਤੋਂ ਪ੍ਰਸਿੱਧ ਅਤੇ ਸਿਹਤਮੰਦ ਰਵਾਇਤੀ ਭੋਜਨ ਹੈ ਜਿਸ ਉਪਰ ਦੇਸੀ ਮੱਖਣ ਪਾ ਕੇ ਖਾਧਾ ਜਾਂਦਾ ਹੈ। ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਅੰਮ੍ਰਿਤਸਰੀ ਕੁਲਚੇ ਅਤੇ ਆਲੂ ਗੋਭੀ ਦੇ ਪਰੌਂਠੇ ਘਰ ਘਰ ਵਿਚ ਨਾਸ਼ਤੇ ਦਾ ਸ਼ਿੰਗਾਰ ਹੁੰਦੇ ਨੇ। ਦਹੀਂ ਤੋਂ ਬਣੀ ਕੜੀ ਚਾਵਲ ਅਤੇ ਖਾਣੇ ਦੇ ਨਾਲ ਠੰਡੀ ਮਿੱਠੀ ਲੱਸੀ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਅਖੀਰ ਚ ਮੁੱਖ ਦੀ ਗੱਲ ਇਹ ਹੈ ਕਿ ਸਿਹਤ ਹੀ ਅਸਲੀ ਦੌਲਤ ਹੈ ਦੋਸਤੋ। ਜੇ ਅਸੀਂ ਲੰਮੀ ਅਤੇ ਨਿਰੋਗ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ ਤਾਂ ਸਾਨੂੰ ਘਰ ਦੇ ਸਾਦੇ ਅਤੇ ਪੌਸ਼ਟਿਕ ਖਾਣੇ ਨੂੰ ਆਪਣੀ ਜ਼ਿੰਦਗੀ ਦਾ ਖਾਸ ਹਿੱਸਾ ਬਣਾਉਣਾ ਪਏਗਾ। ਫਾਸਟ ਫੂਡ ਕਦੇ ਕਦਾਈ ਸਵਾਦ ਬਦਲਣ ਲਈ ਯਾਨੀ ਜੀਭ ਦੇ ਚਸਕੇ ਲਈ ਤਾਂ ਠੀਕ ਹੋ ਸਕਦਾ ਹੈ ਪਰ ਇਸ ਨੂੰ ਰੋਜ਼ਾਨਾ ਦੀ ਆਦਤ ਬਣਾਉਣਾ ਸਿਹਤ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਵੀ ਘਰ ਦੇ ਬਣੇ ਖਾਣੇ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਅੱਜ ਦੀ ਗੱਲ ਦੇ ਵਿਚ ਆਪਾਂ ਗੱਲ ਕੀਤੀ ਘਰ ਦੇ ਖਾਣੇ ਦੀ ਤੇ ਨਾਲੇ ਫਾਸਟ ਫੂਡ ਦੀ। ਸਵਾਲ ਲਈ ਕਦੇ ਕਦੇ ਖਾ ਸਕਦੇ ਹਾਂ ਫਾਸਟ ਫੂਡ ਪਰ ਘਰ ਦਾ ਖਾਣਾ ਰੋਜ਼ ਖਾਣਾ ਚਾਹੀਦਾ ਹੈ ਤਾਂ ਕਿ ਸਿਹਤ ਨਿਰੋਗ ਰਹੇ। ਸੋ ਸਾਮਿਨ ਅੱਜ ਦੀ ਗੱਲ ਦੇ ਵਿਚ ਇੰਨਾ ਹੀ। ਹੁਣ ਅੱਗੇ ਵੱਧਦੇ ਹਾਂ, ਅਗਲਾ ਸਿਲਸਿਲਾ ਹੈ ਤੁਹਾਡੇ ਲਈ ਮੌਜੇ ਦੀ ਮਹਿਕ।

ਮਾਝੇ ਦੀ ਮਹਿਕ ਦੇ ਵਿੱਚ ਅੱਜ ਗੱਲ ਕਰਾਂਗੇ ਪਾਕਿਸਤਾਨ ਵਿੱਚ ਮਾਝਾ ਖੇਤਰ। ਪਾਕਿਸਤਾਨ ਵਿੱਚ ਮਾਝਾ ਖੇਤਰ ਜੋ ਹੈ ਇਤਿਹਾਸਕ ਪੰਜਾਬ ਦਾ ਕੇਂਦਰ ਹਿੱਸਾ ਹੈ। ਮਾਝਾ ਸ਼ਬਦ ਦਾ ਮਤਲਬ ਵਿਚਕਾਰਲਾ ਜਾਂ ਕੇਂਦਰ ਹੁੰਦਾ ਹੈ। ਸਾਲ 1947 ਦੀ ਵੰਡ ਵੇਲੇ ਮਾਝੇ ਦਾ ਇੱਕ ਵੱਡਾ ਹਿੱਸਾ ਪਾਕਿਸਤਾਨੀ ਪੰਜਾਬ ਦੇ ਹਿੱਸੇ ਆਇਆ ਸੀ। ਪਾਕਿਸਤਾਨ ਦੇ ਮਾਝਾ ਖੇਤਰ ਦੀ ਗੱਲ ਕਰਾਂਗੇ ਨਾਲੋ ਨਾਲ ਗੀਤ ਸੰਗੀਤ। ਅੱਜ ਇਸ ਸਿਲਸਿਲੇ ਤਹਿਤ ਤੁਸੀਂ ਸੁਣੋਗੇ ਪਾਕਿਸਤਾਨੀ ਗਾਇਕਾਂ ਦੀਆਂ ਆਵਾਜ਼ਾਂ ਵੀ ਨਾਲੋ ਨਾਲ।

ਮਾਝਾ ਮੁੱਖ ਤੌਰ ਤੇ ਬਾਹਰੀ ਦੁਆਬ ਬਿਆਸ ਅਤੇ ਰਾਵੀ ਦਰਿਆ ਦੇ ਵਿਚਕਾਰਲਾ ਇਲਾਕਾ ਜਿਹਨੂੰ ਕਹਿੰਦੇ ਨੇ ਅਤੇ ਰਚਨਾ ਦੁਆਬ ਰਾਵੀ ਅਤੇ ਚਨਾਬ ਦਰਿਆ ਦੇ ਵਿਚਕਾਰਲੇ ਇਲਾਕੇ ਦੀ ਗੱਲ ਵਿੱਚ ਫੈਲਿਆ ਹੋਇਆ ਹੈ। ਪਾਕਿਸਤਾਨੀ ਪੰਜਾਬ ਵਿਚ ਲਾਹੌਰ ਅਤੇ ਕਸੂਰ ਜ਼ਿਲ੍ਹੇ ਅਸਲ ਮਾਝੇ ਦਾ ਹਿੱਸਾ ਨੇ। ਇਸ ਤੋਂ ਇਲਾਵਾ ਗੁਜਰਾਂਵਾਲਾ, ਹਾਫਿਜ਼ਾਬਾਦ ਅਤੇ ਵਜ਼ੀਰਾਬਾਦ ਸਮੇਤ ਸਿਆਲਕੋਟ, ਨਾਰੋਵਾਲ ਸਮੇਤ ਅਤੇ ਸ਼ੇਖੂਪੁਰਾ, ਨਨਕਾਣਾ ਸਾਹਿਬ ਸਮੇਤ ਦੇ ਜ਼ਿਲ੍ਹਿਆਂ ਨੂੰ ਵੀ ਮਾਝੇ ਦੇ ਵਿਸਤ੍ਰਿਤ ਖੇਤਰ ਵਿਚ ਗਿਣਿਆ ਜਾਂਦਾ ਹੈ।

মাচি বলি। ਇਸ ਖੇਤਰ ਦੇ ਲੋਕ ਮਾਝੀ ਡਾਇਲੈਕਟ ਬੋਲਦੇ ਨੇ ਜਿਸ ਨੂੰ ਪੰਜਾਬੀ ਭਾਸ਼ਾ ਦਾ ਕੇਂਦਰੀ ਅਤੇ ਮਿਆਰੀ ਰੂਪ ਮੰਨਿਆ ਜਾਂਦਾ ਹੈ। ਇੱਥੋਂ ਦੇ ਵਸਨੀਕਾਂ ਨੂੰ ਮਾਝੀ ਜਾਂ ਮਜੈਲ ਕਿਹਾ ਜਾਂਦਾ ਹੈ ਜੋ ਆਪਣੀ ਨਿਡਰਤਾ, ਮਹਿਮਾਨ ਨਵਾਜ਼ੀ ਅਤੇ ਸਭਿਆਚਾਰਕ ਅਮੀਰੀ ਲਈ ਜਾਣੇ ਜਾਂਦੇ ਨੇ। ਮੁੱਖ ਸ਼ਹਿਰ ਲਾਹੌਰ ਦੀ ਗੱਲ ਕਰੀਏ ਤਾਂ ਲਾਹੌਰ ਪਾਕਿਸਤਾਨ ਵਾਲੇ ਪਾਸੇ ਦੇ ਮਾਝਾ ਖੇਤਰ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਹ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਹੋਣ ਦੇ ਨਾਲ ਨਾਲ ਸਭਿਆਚਾਰਕ, ਇਤਿਹਾਸਕ ਅਤੇ ਆਰਥਿਕ ਗਤੀਵਿਧੀਆਂ ਦਾ ਮੁੱਖ ਕੇਂਦਰ ਹੈ। ਰਿਲੀਜੀਅਸ ਇੰਪੋਰਟੈਂਸ ਦੀ ਗੱਲ ਕਰੀਏ ਤਾਂ ਧਾਰਮਿਕ ਅਤੇ ਇਤਿਹਾਸਕ ਮਹੱਤਵ ਮਾਝਾ ਖੇਤਰ ਸਿੱਖ ਧਰਮ ਦਾ ਜਨਮ ਸਥਾਨ ਹੈ। ਪਾਕਿਸਤਾਨ ਵਾਲੇ ਮਾਝੇ ਵਿਚ ਸਿੱਖ ਇਤਿਹਾਸ ਨਾਲ ਸੰਬੰਧਿਤ ਕਈ ਮਹੱਤਵਪੂਰਨ ਸਥਾਨ ਨੇ ਜਿਵੇਂ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸ਼ਾਹ ਸਾਹਿਬ, ਸ਼ੇਖੂਪੁਰਾ ਜ਼ਿਲ੍ਹਾ ਅਤੇ ਲਾਹੌਰ ਵਿਚ ਸਥਿਤ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ।

ਮਾਝੇ ਦੀ ਜ਼ਮੀਨ ਬਹੁਤ ਉਪਜਾਊ ਹੈ। ਇੱਥੋਂ ਦੀ ਆਰਥਿਕਤਾ ਮੁੱਖ ਤੌਰ ਤੇ ਖੇਤੀਬਾੜੀ ਤੇ ਨਿਰਭਰ ਹੈ। ਇੱਥੇ ਬਾਸਮਤੀ ਚੌਲ, ਕਣਕ ਅਤੇ ਗੰਨੇ ਦੀ ਵੱਡੇ ਪੱਧਰ ਤੇ ਖੇਤੀ ਹੁੰਦੀ ਹੈ। ਇਸ ਤੋਂ ਇਲਾਵਾ ਲਾਹੌਰ, ਗੁਜਰਾਂਵਾਲਾ ਅਤੇ ਸਿਆਲਕੋਟ ਵਰਗੇ ਸ਼ਹਿਰ ਵੱਡੇ ਉਦਯੋਗਿਕ ਕੇਂਦਰ ਵੀ ਨੇ। ਪਾਕਿਸਤਾਨੀ ਪੰਜਾਬ ਦੇ ਮਾਝਾ ਖੇਤਰ, ਖਾਸ ਕਰਕੇ ਲਾਹੌਰ, ਕਸੂਰ, ਸਿਆਲਕੋਟ, ਗੁਜਰਾਂਵਾਲਾ ਅਤੇ ਸ਼ੇਖੂਪੁਰਾ ਦੇ ਲੋਕਾਂ ਦਾ ਰਹਿਣ ਸਹਿਣ ਅਤੇ ਰੀਤੀ ਰਿਵਾਜ ਬਹੁਤ ਹੀ ਅਮੀਰ, ਰਵਾਇਤੀ ਅਤੇ ਸਭਿਆਚਾਰਕ ਰੰਗਾਂ ਨਾਲ ਭਰਿਆ ਹੋਇਆ ਹੈ। ਮਰਦਾਂ ਦਾ ਪਹਿਰਾਵੇ ਦੀ ਗੱਲ ਕਰੀਏ ਤਾਂ ਪੇਂਡੂ ਇਲਾਕਿਆਂ ਵਿਚ ਮਰਦ ਆਮ ਤੌਰ ਤੇ ਕੁਰਤਾ ਅਤੇ ਚਾਦਰਾ ਜਿਹਨੂੰ ਲਾਚਾ ਜਾਂ ਤਹਿਮਤ ਮੰਨਦੇ ਨੇ, ਜਿਸ ਨਾਲ ਸਿਰ ਤੇ ਪੱਗ ਜਾਂ ਤੁਰਲੇ ਵਾਲੀ ਪੱਗ ਬੰਨੀ ਜਾਂਦੀ ਹੈ। ਸ਼ੇਰਾਂ ਵਿਚ ਕੁਰਤਾ ਪਜਾਮਾ ਜਾਂ ਸਲਵਾਰ ਕਮੀਜ਼ ਵੱਧ ਚਲਦੀ ਹੈ। ਔਰਤਾਂ ਮੁੱਖ ਤੌਰ ਤੇ ਪੰਜਾਬੀ ਸਲਵਾਰ ਕਮੀਜ਼ ਅਤੇ ਦੁਪੱਟਾ ਪਹਿਨਦੀਆਂ ਨੇ। ਵਿਆਹ ਸ਼ਾਦੀਆਂ ਦੇ ਮੌਕੇ ਤੇ ਲਹਿੰਗਾ, ਗਰਾਰਾ ਅਤੇ ਭਾਰੀ ਕਢਾਈ ਵਾਲੇ ਸੂਟ ਪਾਏ ਜਾਂਦੇ ਨੇ। ਮਾਝੇ ਦੇ ਲੋਕ ਆਪਣੇ ਖੁੱਲੇ ਖਾਣ ਪੀਣ ਅਤੇ ਚਟਕਾਰੇਦਾਰ ਭੋਜਨ ਲਈ ਪੂਰੇ ਪਾਕਿਸਤਾਨ ਵਿਚ ਮਸ਼ਹੂਰ ਨੇ, ਖਾਸ ਕਰਕੇ ਲਾਹੌਰ ਦਾ ਫੂਡ ਸਟ੍ਰੀਟ। ਸਵੇਰ ਦੇ ਨਾਸ਼ਤੇ ਵਿਚ ਹਲਵਾ, ਪੂਰੀ, ਚਨੇ ਭਟੂਰੇ, ਨਿਹਾਰੀ, ਪਾਏ ਅਤੇ ਲੱਸੀ ਬਹੁਤ ਸ਼ੌਕ ਨਾਲ ਖਾਧੀ ਪੀਤੀ ਜਾਂਦੀ ਹੈ। ਦਾਲ ਚੌਲ, ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਅਤੇ ਵੱਖ ਵੱਖ ਤਰ੍ਹਾਂ ਦੇ ਮੀਟ ਜਿਵੇਂ ਕੜਾਹੀ, ਤੱਕਾ, ਕਬਾਬ ਇਥੋਂ ਦੇ ਮੁੱਖ ਖਾਣੇ ਨੇ। ਦੁੱਧ, ਜਲੇਬੀ, ਫਾਲੂਦਾ ਅਤੇ ਸਰਦੀਆਂ ਵਿਚ ਪਿੰਨੀਆਂ ਬਹੁਤ ਮਸ਼ਹੂਰ ਨੇ।

ਮਾਝੇ ਦੀ ਮਹਿਕ ਚ ਅੱਜ ਗੱਲ ਹੋ ਰਹੀ ਹੈ ਪਾਕਿਸਤਾਨੀ ਮਾਝੇ ਦੇ ਇਲਾਕਿਆਂ ਦੀ। ਇੱਥੋਂ ਦੇ ਪਿੰਡਾਂ ਵਿੱਚ ਅਜੇ ਵੀ ਖੁੱਲੇ ਵਿਹੜਿਆਂ ਵਾਲੇ ਘਰ ਜਿਨ੍ਹਾਂ ਨੂੰ ਡੇਰੇ ਕਹਿੰਦੇ ਨੇ ਹੁੰਦੇ ਨੇ। ਮਰਦਾਂ ਦੇ ਬੈਠਣ ਲਈ ਅਲੱਗ ਬੈਠਕ ਹੁੰਦੀ ਹੈ ਜਿੱਥੇ ਹੁੱਕਾ ਚੱਲਦਾ ਅਤੇ ਸਾਂਝੀਆਂ ਗੱਲਾਂ ਹੁੰਦੀਆਂ ਨੇ। ਘਰਾਂ ਦੇ ਬਾਹਰ ਜਾਂ ਵਿਹੜੇ ਵਿੱਚ ਡੰਗਰ ਮੱਝਾਂ ਗਾਵਾਂ ਬੰਨਣ ਲਈ ਖੁੱਲੇ ਹੁੰਦੇ ਨੇ। ਲਾਹੌਰ ਵਰਗੇ ਵੱਡੇ ਸ਼ਹਿਰਾਂ ਵਿਚ ਪੁਰਾਣੇ ਅੰਦਾਜ਼ ਦੇ ਤੰਗ ਗਲੀਆਂ ਵਾਲੇ ਅੰਦਰੂਨ ਸ਼ਹਿਰ ਦੇ ਇਤਿਹਾਸਕ ਘਰ ਵੀ ਨੇ ਅਤੇ ਦੂਜੇ ਪਾਸੇ ਆਧੁਨਿਕ ਸੁਸਾਇਟੀਆਂ ਵਾਲਾ ਸ਼ਹਿਰੀ ਲਾਈਫ ਸਟਾਈਲ ਵੀ ਹੈ। ਮਾਝੇ ਦੇ ਲੋਕਾਂ ਜਿਨ੍ਹਾਂ ਨੂੰ ਆਪਾਂ ਮਝੈਲਾਂ ਵੀ ਕਹਿੰਦੇ ਨੇ, ਜ਼ਿੰਦਾ ਦਿਲ ਕਿਹਾ ਜਾਂਦਾ ਹੈ। ਇਹ ਲੋਕ ਸੁਭਾਅ ਦੇ ਬਹੁਤ ਖੁੱਲੇ, ਹਸਮੁੱਖ ਅਤੇ ਉੱਚੀ ਆਵਾਜ਼ ਵਿਚ ਗੱਲ ਕਰਨ ਵਾਲੇ ਹੁੰਦੇ ਨੇ। ਇੱਥੇ ਮਹਿਮਾਨ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ। ਜੇਕਰ ਕੋਈ ਅਣਜਾਣ ਵਿਅਕਤੀ ਵੀ ਪਿੰਡ ਆ ਜਾਵੇ ਤਾਂ ਉਸ ਨੂੰ ਲੱਸੀ, ਚਾਹ ਜਾਂ ਰੋਟੀ ਪਿੱਛੇ ਬਿਨਾਂ ਜਾਣ ਨਹੀਂ ਦਿੱਤਾ ਜਾਂਦਾ। ਮਾਝੇ ਦੀ ਧਰਤੀ ਸੂਫੀ ਸੰਤਾਂ ਦੀ ਧਰਤੀ ਹੈ, ਇਸ ਲਈ ਇੱਥੇ ਮੇਲੇ ਅਤੇ ਉਸ ਬਹੁਤ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ। ਲਾਹੌਰ ਵਿਚ ਸੂਫੀ ਸੰਤ ਸ਼ਾਹ ਹੁਸੈਨ ਦੇ ਮਕਬਰੇ ਤੇ ਲੱਗਣ ਵਾਲਾ ਇਹ ਮੇਲਾ ਮਾਝੇ ਦਾ ਬਹੁਤ ਮਸ਼ਹੂਰ ਤਿਉਹਾਰ ਹੈ। ਲਾਹੌਰ ਵਿਚ ਸੂਫੀ ਸੰਤ ਸ਼ਾਹ ਹੁਸੈਨ ਦੇ ਮਕਬਰੇ ਤੇ ਲੱਗਣ ਵਾਲਾ ਮੇਲਾ ਚਰਾਗਾ, ਇਹ ਮੇਲਾ ਮਾਝੇ ਦਾ ਬਹੁਤ ਮਸ਼ਹੂਰ ਤਿਉਹਾਰ ਹੈ। ਬਾਬਾ ਬੁੱਲੇ ਸ਼ਾਹ ਦਾ ਉਸ ਕਸੂਰ ਸ਼ਹਿਰ

ਇਹਨਾਂ ਵਿੱਚ ਅੱਜ ਵੀ ਦੇਸੀ ਕੁਸ਼ਤੀ ਜਿਹਨੂੰ ਆਪਾਂ ਦੰਗਲ ਕਹਿੰਦੇ ਹਾਂ, ਕਬੱਡੀ ਅਤੇ ਵੰਜਲੀ ਜਾਂ ਗੁੱਲੀ ਡੰਡਾ ਵਰਗੀਆਂ ਰਵਾਇਤੀ ਖੇਡਾਂ ਬਹੁਤ ਚਾਅ ਨਾਲ ਦੇਖੀਆਂ ਜਾਂਦੀਆਂ ਨੇ। ਸ਼ਾਮ ਦੇ ਵੇਲੇ ਪਿੰਡ ਦੇ ਸੱਥ ਵਿੱਚ ਬਜ਼ੁਰਗ ਇਕੱਠੇ ਹੋ ਕੇ ਤਾਸ਼ ਖੇਡਦੇ ਨੇ ਜਾਂ ਸਿਆਸੀ ਤੇ ਸਮਾਜਿਕ ਮੁੱਦਿਆਂ ਤੇ ਚਰਚਾ ਕਰਦੇ ਨੇ।

ਮਾਛੇ ਦੀ ਮਹਿਕ। ਇਸ ਪ੍ਰੋਗਰਾਮ ਦੇ ਵਿੱਚ ਪਾਕਿਸਤਾਨੀ ਮਾਛੇ ਦੇ ਖੇਤਰ ਦੀਆਂ ਗੱਲਾਂ ਹੋਈਆਂ, ਨਾਲ ਹੀ ਪਾਕਿਸਤਾਨੀ ਗਾਇਕਾਂ ਦੀਆਂ ਆਵਾਜ਼ਾਂ ਚ ਸੁਣੀਆਂ ਤੁਸੀਂ। ਇਹ ਗੀਤ ਤੁਸੀਂ ਸੁਣ ਰਹੇ ਸੀ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਚ, ਨੁਸਰਤ ਫਤਿਹ ਅਲੀ ਖਾਨ ਦੇ ਭਤੀਜੇ ਨੇ, ਜੋ ਸੂਫੀ ਪੰਜਾਬੀ ਅਤੇ ਬਾਲੀਵੁੱਡ ਗੀਤਾਂ ਲਈ ਦੁਨੀਆਂ ਵਿੱਚ ਜਾਣੇ ਜਾਂਦੇ ਨੇ।

0: ਦੀ ਪਰਵਾਹ ਤੇਰੀ ਬੁੱਕਲ ਚੁਗਨ ਜਾਵੇ ਚੜਨੀ
1: ਮੈਂ ਸ਼ੋਰ ਸੁਣ ਕੇ ਵੀ ਤੂੰ ਵੀ ਸਾਂਝਰਾ ਵੀ

ਹੋ ਜਾਂਦੀ ਮੇਰੀ ਏ ਮੈਂ ਤਾਰਿਆਂ ਦੇ ਲੈ ਕੇ ਮਾਂ ਕਰਾਨੀ ਮਾਫੀ ਰੱਬ ਜੇ ਮਾਪਿਆਂ ਤੋਂ ਮੰਗੀ ਆਈਆਂ ਰੱਬ ਜੇ ਮਾਪਿਆਂ ਤੋਂ ਮੰਗੀ ਆਈਆਂ ਕੁਛ ਕੋ ਵੀ ਨਾ ਪਸੰਦ ਰਹਿੰਦਾ ਸ਼ੋਰ ਸੁਣ ਕੇ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਲਈ ਮੰਨਤ ਮੋੜ ਦੀ ਆਵਾਜ਼।

ਮੰਨਤ ਗੁਰਦੇ ਗਏ ਇਸ ਗਿੱਧੇ ਨਾਲ ਹੀ ਅੱਜ ਦੀ ਪੰਜਾਬੀ ਸੰਗੀਤ ਦਾ ਸੋਸਾਇਟੀ ਮੁਹਰਾ ਨਾਲ ਹੀ ਦੇਸ਼ ਪੰਜਾਬ ਦੀ ਮਸਲਿਸ ਵੀ ਖਤਮ ਹੁੰਦੀ ਹੈ ਜੇ ਦਿਵਾਸ਼ਾ ਨੂੰ ਇਜਾਜ਼ਤ।

ਸੋ ਕਿਸਾਨ ਵੀਰੋ ਤੇ ਭੈਣੋ, ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਗੀਤ ਜਿਹੜਾ ਤੁਸੀਂ ਸੁਣਿਆ ਨਾ, ਜ਼ਰੂਰ ਪਸੰਦ ਆਇਆ ਹੋਵੇਗਾ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਾਨਸਾ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਦੀ ਐਗਰੀ ਸਟੈਕ ਅਧੀਨ ਫਾਰਮਰ ਆਈਡੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਸਰਦਾਰ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਹਰ ਕਿਸਾਨ ਦੀ ਇੱਕ ਵਿਲੱਖਣ ਐਗਰੀ ਸਟੈਕ ਆਈਡੀ ਬਣਾਈ ਜਾ ਰਹੀ ਹੈ, ਜੋ ਭਵਿੱਖ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਖੇਤੀਬਾੜੀ ਸਕੀਮਾਂ, ਸਬਸਿਡੀਆਂ ਅਤੇ ਹੋਰ ਸਰਕਾਰੀ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਲਈ ਮਹੱਤਵਪੂਰਨ ਹੋਵੇਗੀ। ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰਨ ਲਈ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ

ਆ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਡੀ ਬੋਰਡ ਵੱਲੋਂ ਖਰੀਦ ਕੇਂਦਰਾਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਰਾਲੀ ਪ੍ਰਬੰਧਨ ਲਈ CRM ਮਸ਼ੀਨਾਂ ਜਿਵੇਂ ਬੇਲਰ ਅਤੇ ਰੇਕਰ ਦਾ ਪ੍ਰਯੋਗ ਵਧਿਆ ਹੈ। ਸਰਕਾਰ ਅਤੇ ਖੇਤੀਬਾੜੀ ਮਾਹਰਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਅਤੇ ਵਾਤਾਵਰਣ ਪੱਖੀ ਤਕਨੀਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੁੱਧ ਦੀ ਸ਼ੁੱਧਤਾ ਪਰਖਣ ਲਈ ਇੱਕ ਸਸਤੀ ਅਤੇ ਤੁਰੰਤ ਨਤੀਜਾ ਦੇਣ ਵਾਲੀ ਕਿੱਟ ਵਿਕਸਿਤ ਕੀਤੀ ਹੈ। ਫਸਲੀ ਵਿਭਿੰਨਤਾ ਦੇ ਤਹਿਤ ਕਪਾਹ, ਨਰਮਾ, ਸੂਰਜਮੁਖੀ ਅਤੇ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਬੀਜਾਂ ਉੱਤੇ ਸਬਸਿਡੀ ਅਤੇ ਹੋਰ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਸੋ ਦੋਸਤੋ, ਇਹ ਸਨ ਅੱਜ ਦੀਆਂ ਖੇਤੀ ਖਬਰਾਂ ਤੇ ਹੁਣ ਵੇਲਾ ਹੋ ਗਿਆ ਹੈ ਇੱਕ ਹੋਰ ਗੀਤ ਦਾ ਆਨੰਦ ਮਾਣਨ ਦਾ।

0: ਵੀਰੋ ਤੇ ਭੈਣੋ ਇਸ ਗੀਤ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਕਿਸਾਨ ਵਾਣੀ ਦੇ ਵਿਚ ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਦੁੱਧ ਉਤਪਾਦਨ ਕਿੱਤੇ ਵਿਚ ਔਰਤਾਂ ਦੀ ਸ਼ਮੂਲੀਅਤ ਸੰਬੰਧੀ ਤੇ ਇਹ ਜਾਣਕਾਰੀ ਤੁਹਾਨੂੰ ਦੇਣਗੇ ਡਾਕਟਰ ਰੇਖਾ ਚਾਵਲਾ।
1: ਸਭ ਤੋਂ ਪਹਿਲਾਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਡਾਕਟਰ ਰੇਖਾ ਚਾਵਲਾ, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਟੈਕਨੋਲੋਜੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਿਚ ਪ੍ਰੋਫੈਸਰ ਦੇ ਰੂਪ ਵਿਚ ਕੰਮ ਕਰ ਰਹੀ ਹਾਂ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਪੰਜਾਬ ਵਿਚ ਖਾਸ ਕਰ ਡੇਅਰੀ ਦੇ ਵਿਚ ਔਰਤਾਂ ਦੀ ਕੀ ਭੂਮਿਕਾ ਹੈ, ਉਨ੍ਹਾਂ ਦਾ ਕੀ ਯੋਗਦਾਨ ਹੈ। ਜੇ ਅਸੀਂ ਅੱਜ ਗੱਲ ਕਰੀਏ ਕਿ ਔਰਤਾਂ ਦੀ ਕੀ ਭੂਮਿਕਾ ਹੈ ਤੇ ਇਸ ਵਿਚ ਕੋਈ ਦੋ ਰਾਏ ਨਹੀਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਵੀ ਕੰਮ ਅਸੀਂ ਪਸ਼ੂਆਂ ਦੇ ਨਾਲ ਕਰ ਰਹੇ ਹਾਂ, ਜਿਹੜਾ ਅਸੀਂ ਦੁੱਧ ਚੋ ਕੇ ਲੈ ਕੇ ਆ ਰਹੇ ਹਾਂ, ਉਸ ਵਿਚ ਔਰਤਾਂ ਦਾ ਇੱਕ ਬਹੁਤ ਹੀ ਵੱਡਾ ਯੋਗਦਾਨ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਪਸ਼ੂਆਂ ਨੂੰ ਚਾਰਾ ਪਾਉਣਾ, ਡੰਗਰਾਂ ਦੀ ਸਾਫ਼ ਸਫਾਈ ਦੇਖਣਾ, ਦੁੱਧ ਚੋਣਾ, ਉਸ ਦੁੱਧ ਨੂੰ ਸੰਭਾਲਣਾ ਤੇ ਵੱਖਰੇ ਵੱਖਰੇ ਦੁੱਧ ਉਤਪਾਦ ਬਣਾਉਣਾ, ਇਹ ਸਾਰੇ ਹੀ ਉਨ੍ਹਾਂ ਦੇ ਸਵੇਰ ਤੋਂ ਲੈ ਕੇ ਸ਼ਾਮ ਵਾਲੇ ਕੰਮਾਂ ਵਿਚ ਆਉਂਦੇ ਹਨ। ਹਾਲਾਂਕਿ ਉਹ ਸਾਰਾ ਦਿਨ ਇਸ ਕੰਮ ਵਿਚ ਲੱਗੀਆਂ ਰਹਿੰਦੀਆਂ ਨੇ, ਬਟ ਫਿਰ ਵੀ ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਇੱਕ ਸਿਰਫ ਮਦਦ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਹਾਲਾਂਕਿ ਇਹ ਸਥਿਤੀ ਥੋੜੀ ਜਿਹੀ ਬਿਹਤਰ ਹੋ ਰਹੀ ਹੈ, ਵਧੀਆ ਹੋ ਰਹੀ ਹੈ ਸ਼ਹਿਰਾਂ ਵਾਲੇ ਪਾਸੇ, ਬਟ ਪਿੰਡਾਂ ਚ ਹਲੇ ਵੀ ਥੋੜਾ ਜਿਹਾ ਧਿਆਨ ਦੇਣ ਵਾਲੀ ਗੱਲ ਹੈ ਕਿ ਇਹੋ ਜਿਹੀਆਂ ਔਰਤਾਂ ਨੂੰ, ਇਹੋ ਜਿਹੀਆਂ ਭੈਣਾਂ ਨੂੰ ਥੋੜਾ ਜਿਹਾ ਮੋਟੀਵੇਟ ਕਰਨ ਵਾਲੀ ਜਿਹੜੀ ਚੀਜ਼ ਹੈ ਉਹਦਾ ਹਲੇ ਵੀ ਦੇਖਣਾ ਪਏਗਾ ਕਿ ਕਿਵੇਂ ਅਸੀਂ ਜਿਹੜੀ ਭੈਣਾਂ ਨੇ ਜਿਹੜਾ ਸਾਰਾ ਦਿਨ ਕੰਮ ਕਰਦੀਆਂ ਨੇ ਤੇ ਕਿਵੇਂ ਉਨ੍ਹਾਂ ਨੂੰ ਐਜ਼ ਅ ਡੇਅਰੀ ਐਂਟਰਪ੍ਰੀਨਿਓਰ ਦੇਖਿਆ ਜਾਵੇ, ਕਿਵੇਂ ਦੇਖਿਆ ਜਾਵੇ ਕਿ ਉਹ ਇੱਕ ਡੇਅਰੀ ਡਿਸੀਜਨ ਮੇਕਰ ਵੀ ਹਨ। ਇਸ ਦੇ ਨਾਲ ਨਾਲ ਹੀ ਅਸੀਂ ਅੱਜ ਇਹ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਇੱਕ ਛੋਟਾ ਜਿਹਾ ਡੇਅਰੀ ਦਾ ਕਿੱਤਾ ਉਨ੍ਹਾਂ ਲਈ ਇੱਕ ਰੋਜ਼ਗਾਰ ਤੋਂ ਵੱਧ ਬਣ ਕੇ ਅੱਗੇ ਐਂਟਰਪ੍ਰੀਨਿਓਰਸ਼ਿਪ ਦਾ ਸਰੋਤ ਵੀ ਬਣ ਸਕਦਾ ਹੈ। ਜੇ ਅਸੀਂ ਗੱਲ ਕਰੀਏ ਕਿ ਕਿਹੜੇ ਕਿਹੜੇ ਯੋਗਦਾਨ ਮੇਰੀਆਂ ਭੈਣਾਂ ਜਿਹੜੀ ਸਵੇਰ ਤੋਂ ਸ਼ਾਮ ਤੱਕ ਇਹੋ ਜਿਹੇ ਕੰਮ ਕਰ ਰਹੀਆਂ ਹਨ, ਕਿ ਕਿਹੜੇ ਕਿਹੜੇ ਯੋਗਦਾਨ ਹੈ ਜਿਹੜਾ ਉਨ੍ਹਾਂ ਦੇ, ਕਿਹੜੇ ਕਿਹੜੇ ਪੱਧਰ ਹੈ ਜਿੱਥੇ ਉਹ ਆਪਣਾ ਹੱਥ ਪਾਉਂਦੀਆਂ ਨੇ, ਤੇ ਇਹੋ ਜਿਹੀ ਗੱਲਾਂ ਚ ਸਭ ਤੋਂ ਪਹਿਲੀ

ਉੱਪਰ ਧਿਆਨ ਦੇਣਾ ਹੈ, ਇਹ ਸਾਰਾ ਹੀ ਕੰਮ ਉਹਨਾਂ ਦਾ ਇੱਕ ਰੋਜ਼ ਜ਼ਿੰਦਗੀ ਵਾਲਾ ਇੱਕ ਪਾਰਟ ਬਣ ਜਾਂਦਾ ਹੈ। ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਜਦੋਂ ਦੁੱਧ ਉਹਨਾਂ ਦਾ ਚੋ ਕੇ ਬਾਹਰ ਆ ਜਾਂਦਾ ਹੈ ਮੱਝਾਂ ਦਾ ਜਾਂ ਗਾਵਾਂ ਦਾ, ਉਸਦੀ ਕਿਵੇਂ ਉਹ ਸਾਫ਼ ਸਫਾਈ ਰੱਖਦੀਆਂ ਹਨ, ਕਿਵੇਂ ਉਸਨੂੰ ਠੰਡਾ ਕਰਕੇ ਜਾਂ ਤਾਂ ਉਸਨੂੰ ਕੱਚੇ ਦੁੱਧ ਦੇ ਰੂਪ ਵਿੱਚ ਰੱਖ ਲਿਆ ਰੱਖ ਕੇ ਵਰਤ ਸਕਦੇ ਹਨ ਜਾਂ ਫਿਰ ਉਸਦਾ ਕੋਈ ਉਤਪਾਦ ਬਣਾ ਕੇ ਵੇਚਿਆ ਜਾ ਸਕਦਾ ਹੈ। ਹੁਣ ਇਸ ਉਤਪਾਦ ਬਣਾ ਕੇ ਵੇਚਣ ਵਾਲੇ ਪੱਖ ਵਿੱਚ ਇੱਕ ਮੈਂ ਹੋਰ ਚੀਜ਼ ਸਾਂਝਾ ਕਰਨਾ ਚਾਹਾਂਗੀ ਜਿਹਦੇ ਚ

ਆਉਂਦਾ ਹੈ ਵੈਲਿਊ ਐਡੀਸ਼ਨ ਦਾ ਗੱਲ ਆ ਜਾਂਦੀ ਹੈ ਵੈਲਿਊ ਐਡੀਸ਼ਨ ਕਿਵੇਂ ਕੀਤੀ ਜਾਵੇ ਤੇ ਵੱਖ ਵੱਖ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਦੁੱਧ ਤੋਂ ਦਹੀਂ ਬਣਾਉਣਾ ਪਨੀਰ ਬਣਾਉਣਾ ਖੋਆ ਬਣਾਉਣਾ ਇਹ ਸਾਰੇ ਹੀ ਉਤਪਾਦ ਵੈਲਿਊ ਐਡੀਸ਼ਨ ਦਾ ਇੱਕ ਬਹੁਤ ਹੀ ਵੱਡਾ ਤੇ ਵਧੀਆ ਐਗਜ਼ਾਮਪਲ ਹਨ ਇਹਨਾਂ ਰਾਹੀਂ ਕੱਚੇ ਦੁੱਧ ਦਾ ਜਿਹੜਾ ਰੇਟ ਹੈ ਜਿਹੜਾ ਉਹਦਾ ਵੈਲਿਊ ਹੈ ਉਹਦੇ ਵਿੱਚ ਕਾਫੀ ਹੱਦ ਤੱਕ ਮੁਨਾਫਾ ਕੀਤਾ ਜਾ ਸਕਦਾ ਹੈ ਉਹਦੇ ਵਿੱਚ ਵਾਧਾ ਕੀਤਾ ਜਾ ਸਕਦਾ

ਉਹਦਾ ਇੱਕ ਦਹੀਂ ਦਾ ਜਾਂ ਪਨੀਰ ਦਾ ਰੂਪ ਦੇ ਦਿੰਦੇ ਹਾਂ ਤਾਂ ਉਹਦਾ ਜਿਹੜਾ ਮੁੱਲ ਹੈ ਉਹ ਕਿਤੇ 2 ਗੁਣਾ ਜਾਂ 4 ਗੁਣਾ ਤੋਂ ਵੱਧ ਕੇ ਕਾਫੀ ਜ਼ਿਆਦਾ ਜਿਹੜਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਅਸੀਂ ਜੇ ਦੇਖੀਏ ਕਿ ਵੈਲਿਊ ਐਡੀਸ਼ਨ ਦਾ

ਕਿਤੇ ਬਹੁਤ ਵਧੇਰਾ ਵੱਧ ਜਾਂਦਾ ਹੈ ਤੇ ਅੱਜ ਸਿਰਫ ਮਿਲਕ ਪ੍ਰੋਡਕਸ਼ਨ ਦੀ ਲੋੜ ਨਹੀਂ ਸਾਨੂੰ ਲੋੜ ਹੈ ਇਹੋ ਜੀ ਸੋਚ ਦੀ ਕਿ ਮਿਲਕ ਨੂੰ ਕਿਵੇਂ ਮਾਰਕੀਟ ਵਿੱਚ ਵੱਖ ਵੱਖ ਤਰ੍ਹਾਂ ਦੇ ਉਤਪਾਦਾਂ ਦੇ ਵਿੱਚ ਕਿਵੇਂ ਵੱਖ ਵੱਖ ਤਰ੍ਹਾਂ ਦੇ ਵੈਲਿਊ ਐਡੀਸ਼ਨ ਉਤਪਾਦਾਂ ਦੇ ਵਿੱਚ ਅਸੀਂ ਵੇਚ ਸਕਦੇ ਹਾਂ ਤੇ ਕਿਵੇਂ ਅਸੀਂ ਭੈਣਾਂ ਦਾ ਜਾਂ ਕਿਸਾਨ ਵੀਰਾਂ ਦਾ ਮੁਨਾਫਾ ਜਿਹੜਾ ਹੈ ਇਨਕਰੀਜ਼ ਕਰ ਸਕਦੇ ਹਾਂ। ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਕਈ ਵਾਰੀ ਜੇ ਅਸੀਂ ਪਿੰਡ ਚ ਕਈ ਵਾਰੀ ਜਾਂਦੇ ਹਾਂ ਤੇ ਭੈਣਾਂ ਨਾਲ ਗੱਲ ਕਰਦੇ ਹਾਂ ਤੇ ਸਭ ਤੋਂ ਵੱਡਾ ਜਿਹੜੀ ਸਾਡੀ ਭੈਣਾਂ ਦਾ ਡਰ ਹੁੰਦਾ ਹੈ ਉਹ ਹੁੰਦਾ ਕਿ ਕਿਵੇਂ ਅਸੀਂ ਪ੍ਰੈਕਟੀਕਲੀ ਇਸ ਚੀਜ਼ ਨੂੰ ਸਿਰੇ ਲਗਾਈਏ, ਅਸੀਂ ਕਿਵੇਂ ਪ੍ਰੋਡਕਟ ਬਣਾਈਏ ਤੇ ਕਦੇ ਵੀ ਸਾਡਾ ਜਿਹੜਾ ਕਹਿਣ ਦਾ ਮੰਤਵ ਹੁੰਦਾ ਉਹ ਇਹ ਨਹੀਂ ਹੁੰਦਾ ਕਿ ਅਸੀਂ ਪਹਿਲੇ ਹੀ ਦਿਨ ਇੱਕ ਵੱਡਾ ਸਾਰਾ ਪਲਾਂਟ ਬਣਾ ਲਈਏ, ਇੱਕ ਵੱਡੀ ਸਾਰੀ ਪ੍ਰੋਸੈਸਿੰਗ ਯੂਨਿਟ ਬਣਾ ਲਈਏ ਜਿਹਦੇ ਵਿੱਚ ਬਹੁਤ ਸਾਰਾ ਖਰਚਾ ਤੁਹਾਨੂੰ ਪ੍ਰਤੀਤ ਹੋਵੇ। ਸਾਡਾ ਕਹਿਣ ਦਾ ਮੰਤਵ ਹੁੰਦਾ ਹੈ ਕਿ ਅਸੀਂ ਛੋਟੇ ਹੀ ਪੱਧਰ ਤੇ ਕਿਵੇਂ ਵੱਖ ਵੱਖ ਪਦਾਰਥ ਬਣਾ ਕੇ ਉਹਨਾਂ ਤੋਂ ਮੁਨਾਫਾ ਕਮਾ ਸਕਦੇ ਹਾਂ, ਜਿਵੇਂ ਕਿ ਸਾਰੀ ਹੀ ਮੇਰੀਆਂ ਭੈਣਾਂ ਰੋਜ਼ ਹੀ ਦੁੱਧ ਤੋਂ ਦਹੀਂ ਬਣਾਉਂਦੀਆਂ ਹੋਣਗੀਆਂ, ਪਨੀਰ ਬਣਾਉਂਦੀਆਂ ਹੋਣਗੀਆਂ, ਲੇਕਿਨ ਸਿਰਫ ਉਸ ਨੂੰ ਇੱਕ ਸੁਚਾਰੂ ਰੂਪ ਵਿੱਚ ਬਣਾਉਣਾ, ਉਸ ਨੂੰ ਦੇਖਣਾ ਕਿ ਕਿਸ ਤਾਪਮਾਨ ਤੇ ਸਿਟਰਿਕ ਐਸਿਡ ਪਾਉਣਾ ਹੈ, ਕਿਸ ਤਾਪਮਾਨ ਤੇ ਦਹੀਂ ਨੂੰ ਜਾਗ ਲਗਾਉਣਾ ਹੈ, ਇਹ ਛੋਟੀਆਂ ਛੋਟੀਆਂ ਗੱਲਾਂ ਜੇਕਰ ਉਹ ਟ੍ਰੇਨਿੰਗ ਦੌਰਾਨ ਸਿੱਖ ਲੈਣ, ਜੇਕਰ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕਿਹੋ ਜਿਹਾ ਇੱਕ ਸੁਚਾਰੂ ਉਤਪਾਦ ਬਣਾਇਆ ਜਾ ਸਕਦਾ ਹੈ ਤਾਂ ਉਸ ਬਣਾਇਆ ਗਿਆ ਉਤਪਾਦ ਬਹੁਤ ਹੀ ਵਧੇਰੇ ਜਿਹੜਾ ਹੈ ਇੱਕ ਵਧੀਆ ਪ੍ਰੋਡਕਟ ਦਾ ਵੀ ਰੂਪ ਲੈ ਲੈਂਦਾ ਹੈ ਤੇ ਉਸਦਾ ਜਿਹੜਾ ਮੁਨਾਫਾ ਹੈ ਉਹ ਕਿਤੇ ਵਧੇਰੇ ਵੱਧ ਜਾਂਦਾ ਹੈ। ਫਿਰ ਦੂਜਾ ਜਿਹੜਾ ਮੇਰੀ ਭੈਣਾਂ ਦੇ ਵਿੱਚ ਇੱਕ ਡਰ ਛੋਟਾ ਜਿਹਾ ਹੁੰਦਾ ਹੈ ਕਿ ਅਸੀਂ ਇਹ ਬਿਜ਼ਨਸ, ਡੇਅਰੀ ਉਤਪਾਦ ਦਾ ਬਿਜ਼ਨਸ, ਐਂਟਰਪ੍ਰੀਨਿਓਰਸ਼ਿਪ ਦਾ ਬਿਜ਼ਨਸ ਇਕੱਲੇ ਕਰ ਸਕਦੀਆਂ ਹਨ ਜਾਂ ਇਸ ਨੂੰ ਇੱਕ ਵਧੀਆ ਗਰੁੱਪ ਦੇ ਰਾਹੀਂ ਕੀਤਾ ਜਾ ਸਕਦਾ ਹੈ ਤੇ ਮੈਂ ਹਮੇਸ਼ਾ ਹੀ ਉਹਨਾਂ ਨੂੰ ਇਹ ਸੁਝਾਅ ਦਿੰਦੀ ਹਾਂ ਕਿ ਇਹ ਦੋਵੇਂ ਹੀ ਜਿਹੜੀ ਪੋਸੀਬਿਲਿਟੀਜ਼ ਨੇ ਜਾਂ ਸੰਭਾਵਨਾਵਾਂ ਨੇ ਉਹ ਪੋਸੀਬਲ ਨੇ। ਜੇਕਰ ਕਿਸੇ ਪਰਿਵਾਰ ਦੇ ਸਾਰੇ ਹੀ ਜੀ ਦੁੱਧ ਦੇ ਕਿੱਤੇ ਵਿੱਚ ਲੱਗੇ ਹੋਏ ਹੋਣ ਤਾਂ ਇਹ ਆਰਾਮ ਨਾਲ ਕੀਤਾ ਜਾ ਸਕਦਾ ਹੈ, ਪਰ ਜੇ ਕਿਤੇ ਇਹੋ ਜੀ ਔਂਕੜਾਂ ਦਿਸ ਰਹੀਆਂ ਹੋਣ ਕਿ ਸਾਰੇ ਜੀ ਡੇਅਰੀ ਦੇ ਕਿੱਤੇ ਵਿੱਚ ਨਹੀਂ ਲੱਗੇ ਹੋਏ, ਹਸਬੈਂਡ ਦਾ ਕਿਤੇ ਹੋਰ ਰੁਝਾਵ ਹੈ, ਤਾਂ ਇਸ ਨੂੰ ਵੀ ਦੇਖਿਆ ਜਾ ਸਕਦਾ ਹੈ ਪੋਜ਼ਿਟਿਵ ਤਰੀਕੇ ਨਾਲ ਕਿ 10 ਤੋਂ 12 ਜਨਾਨੀਆਂ ਔਰਤਾਂ ਜਿਹੜੀਆਂ ਪਿੰਡ ਦੀਆਂ ਹੋਣ ਉਹ ਇਕੱਠਾ ਇੱਕ ਗਰੁੱਪ ਬਣਾ ਸਕਦੀਆਂ ਹਨ, ਜਿਵੇਂ ਕਿ ਸਾਡੇ ਕੋਲ ਬਹੁਤ ਹੀ ਐਗਜ਼ਾਮਪਲ ਵਧੀਆ ਨੇ ਸੈਲਫ ਹੈਲਪ ਗਰੁੱਪ ਦੇ ਜਾਂ ਡੇਅਰੀ ਕੋਆਪਰੇਟਿਵ ਦੇ ਜਾਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਜਿਹਦੇ ਵਿੱਚ ਬਹੁਤ ਹੀ ਮਹਿਲਾਵਾਂ ਨੇ ਜਿਹੜੀ ਔਰਤਾਂ ਨੇ ਉਹ ਆਪਣਾ ਗਰੁੱਪ ਬਣਾ ਕੇ ਆਪਣਾ ਆਪਣਾ ਕੰਮ ਵੰਡ ਲੈਂਦੀਆਂ ਹਨ, ਆਪਣੇ ਆਪਣੇ ਇੰਟਰਸਟ ਦਾ ਕੰਮ ਲੈ ਲੈਂਦੀਆਂ ਹਨ। ਫਾਰ ਐਗਜ਼ਾਮਪਲ ਜੇਕਰ ਉਹਦੇ ਚ 10 ਮਹਿਲਾਵਾਂ ਨੇ, 10 ਔਰਤਾਂ ਨੇ, ਤਾਂ ਇੱਕ ਜਿਹੜੀ ਭੈਣ ਹੈ ਉਹ ਦੁੱਧ ਕਲੈਕਸ਼ਨ ਦਾ ਕੰਮ ਕਰ ਸਕਦੀ ਹੈ, ਦੂਜੀ ਭੈਣ ਉਸਦੀ ਪ੍ਰੋਸੈਸਿੰਗ ਬਾਰੇ ਦੇਖ ਸਕਦੀ ਹੈ ਤੇ ਤੀਜੀ ਉਸਦੀ ਪੈਕੇਜਿੰਗ ਜਾਂ ਬ੍ਰਾਂਡਿੰਗ ਬਾਰੇ ਦੇਖ ਸਕਦੀ ਹੈ, ਜਿਹਦਾ ਥੋੜਾ ਮੈਥ ਠੀਕ ਹੋਵੇ ਉਹ ਅਕਾਊਂਟਿੰਗ ਤੇ ਕੋਸਟਿੰਗ ਦਾ ਕੰਮ ਫੜ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਇਹ ਸਾਰਾ ਹੀ ਕੰਮ ਵੰਡਿਆ ਜਾ ਸਕਦਾ ਹੈ ਤੇ ਦੁੱਧ ਦੇ ਕਿੱਤੇ ਨੂੰ ਇੱਕ ਆਰਗੇਨਾਈਜ਼ਡ ਰੂਪ ਵੀ ਦਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਸਵਾਲ ਜਿਹੜਾ ਮੇਰੀ ਭੈਣਾਂ ਦਾ ਅਕਸਰ ਆ ਜਾਂਦਾ ਹੈ ਮੇਰੇ ਕੋਲ ਕਿ ਉਹ ਮੈਨੂੰ ਪੁੱਛਦੀਆਂ ਹਨ ਕਿ ਯੂਨੀਵਰਸਿਟੀ ਉਹਨਾਂ ਦੀ ਇਸ ਪੱਖੋਂ ਕਿੱਥੇ ਤੇ ਕਿਹੜੇ ਕਿਹੜੇ ਪਾਸਿਓਂ ਹੈਲਪ ਕਰ ਸਕਦੀ ਹੈ, ਤੇ ਮੇਰਾ ਹਮੇਸ਼ਾ ਹੀ ਉਹਨਾਂ ਨੂੰ ਦੱਸਿਆ ਜਾਣ ਵਾਲਾ ਜਿਹੜਾ ਆਂਸਰ ਹੁੰਦਾ ਉਹ ਇਹੀ ਹੁੰਦਾ ਕਿ ਅਸੀਂ ਸਿਰਫ ਕਲਾਸਰੂਮ ਟੀਚਿੰਗ ਤੱਕ ਹੀ ਲਿਮਿਟਡ ਨਹੀਂ ਹੈ, ਸਾਡਾ ਸਿਰਫ ਸਕੋਪ ਇਹੀ ਨਹੀਂ ਹੈਗਾ ਕਿ ਜਿਹੜੇ ਸਾਡੇ ਕੋਲ ਬੀਟੈਕ ਵਾਲੇ ਜਾਂ ਐਮਟੈਕ ਵਾਲੇ ਬੱਚੇ ਆ ਰਹੇ ਹਨ ਕਿ ਅਸੀਂ ਸਿਰਫ ਉਹਨਾਂ ਨੂੰ ਪੜ੍ਹਾਈਏ। ਇਸ ਤੋਂ ਇਲਾਵਾ ਯੂਨੀਵਰਸਿਟੀ ਦਾ ਇੱਕ ਬਹੁਤ ਵੱਡਾ ਮੈਂਡੇਟ, ਇੱਕ ਬਹੁਤ ਵੱਡਾ ਟੀਚਾ ਇਹ ਵੀ ਹੈ ਕਿ ਕਿਵੇਂ ਅਸੀਂ ਆਪਣੇ ਕਿਸਾਨ ਵੀਰਾਂ ਨੂੰ, ਕਿਸਾਨ ਭੈਣਾਂ ਨੂੰ ਉਹਨਾਂ ਦੀ ਆਈਆਂ ਜਿਹੜੀ ਔਂਕੜਾਂ ਉਹ ਫੇਸ ਕਰਦੇ ਨੇ ਡੇਅਰੀ ਦੇ ਕਿੱਤੇ ਵਿੱਚ ਜਾਂ ਮੱਛੀ ਪਾਲਣ ਦੇ ਕਿੱਤੇ ਵਿੱਚ, ਜਿੱਥੇ ਵੀ ਉਹ ਆਪਣਾ ਹੱਥ ਪਾ ਰਹੇ ਨੇ ਉਹਨਾਂ ਦੀ ਆਈਆਂ

ਅਸੀਂ ਬੇਸਿਕ ਟ੍ਰੇਨਿੰਗ ਦਿੰਨੇ ਹਾਂ ਆਪਣੀ ਭੈਣਾਂ ਨੂੰ ਜਾਂ ਵੀਰਾਂ ਨੂੰ ਤੇ ਉਹਦੇ ਵਿੱਚ 5 ਦਿਨਾਂ ਦੀ ਟ੍ਰੇਨਿੰਗ ਦਾ ਉਪਰਾਲਾ ਹੈ ਜਿਹਦੇ ਵਿੱਚ 15 ਤੋਂ 16 ਤਰ੍ਹਾਂ ਦੇ ਦੁੱਧ ਦੇ ਉਤਪਾਦ ਬਣਾਉਣੇ ਕਿਸ ਤਰ੍ਹਾਂ ਉਸ ਦੁੱਧ ਉਤਪਾਦ ਨੂੰ ਬਣਾਉਣਾ ਹੈ ਕਿਸ ਤਰ੍ਹਾਂ ਉਸ ਦੀ ਸ਼ੈਲਫ ਲਾਈਫ ਨੂੰ ਵਧਾਇਆ ਜਾ ਸਕਦਾ ਹੈ ਕਿਹੜੀ ਮੈਥੋਡੋਲੋਜੀ ਅਡਾਪਟ ਕਰਨੀ ਹੈ ਇਹ ਸਾਰੇ ਹੀ ਪੱਖੋਂ ਅਸੀਂ ਆਪਣੇ ਟ੍ਰੇਨਿੰਗ ਨੂੰ ਪੂਰੀ ਤਰ੍ਹਾਂ ਜਿਹੜੀ ਟ੍ਰੇਨਿੰਗ ਦੇ ਪੱਖ ਹੈ ਉਸ ਸਿਖਾਉਂਦੇ ਹਾਂ ਤੇ ਉਸ ਦੇ ਨਾਲ ਨਾਲ ਹੀ ਕਿਹੜੇ ਕਿਹੜੇ ਪੱਖੋਂ ਉਨ੍ਹਾਂ ਨੂੰ ਦਿੱਕਤਾਂ ਜਾਂ ਔਂਕੜਾਂ ਆ ਸਕਦੀਆਂ ਹਨ ਉਨ੍ਹਾਂ ਨੂੰ ਪਹਿਲਾਂ ਹੀ ਅਗਾਹ ਕਰਕੇ ਉਸ ਚੀਜ਼ ਤੋਂ ਕਿਵੇਂ ਉਸ ਚੀਜ਼ ਤੋਂ ਬਚਿਆ ਜਾ ਸਕਦਾ ਉਹ ਵੀ ਦੱਸਿਆ ਜਾਂਦਾ ਹੈ ਇਸ ਦੇ ਨਾਲ ਨਾਲ ਉਨ੍ਹਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਸਿਰਫ ਪ੍ਰੋਡਕਟ ਬਣਾਉਣਾ ਸਿਰਫ ਉਤਪਾਦ ਬਣਾਉਣਾ ਹੀ ਇੱਕ ਐਂਡ ਸੋਲੂਸ਼ਨ ਨਹੀਂ ਹੈਗਾ ਉਹ ਪ੍ਰੋਡਕਟ ਦੀ ਕੁਆਲਿਟੀ ਜਿਹੜੀ ਹੈ ਉਹ ਬਹੁਤ ਵਧੀਆ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਇੱਕ ਵਧੀਆ ਕੁਆਲਿਟੀ ਦਾ ਪ੍ਰੋਡਕਟ ਤੁਸੀਂ ਬਾਜ਼ਾਰ 'ਚ ਵੇਚੋਗੇ ਤਾਂ ਹੀ ਮੁੜ ਕੇ ਤੁਹਾਡੇ ਕੋਲ ਜਿਹੜਾ ਕਸਟਮਰ ਹੈ ਜਾਂ ਗਾਹਕ ਹੈ ਮੁੜ ਕੇ ਤੁਹਾਡੇ ਕੋਲ ਆਏਗਾ ਉਸ ਦੇ ਨਾਲ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਤੁਹਾਡੀ ਜਿਹੜੀ ਪੈਕੇਜਿੰਗ ਕੀਤੀ ਜਾ ਰਹੀ ਹੈ ਉਸ ਉਤਪਾਦ ਦੀ ਪੈਕੇਜਿੰਗ ਹੈ ਉਸ ਲਈ ਕਿਹੜਾ ਪੈਕੇਜਿੰਗ ਮਟੀਰੀਅਲ ਸਾਨੂੰ ਜਿਹੜਾ ਹੈ ਜ਼ਰੂਰੀ ਹੈ ਉਸ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ ਤੇ ਕਿਹੜੇ ਤਾਪਮਾਨ ਤੇ ਉਸ ਪ੍ਰੋਡਕਟ ਨੂੰ ਰੱਖਿਆ ਜਾਵੇ ਇਹ ਸਾਰੀਆਂ ਹੀ ਗੱਲਾਂ ਦਾ ਧਿਆਨ ਜਿਹੜਾ ਦੇਣਾ ਹੈ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਹੀ ਅਸੀਂ ਉਨ੍ਹਾਂ ਨੂੰ ਇਹ ਵੀ ਸਿਖਾਉਂਦੇ ਹਾਂ ਕਿ ਪ੍ਰੋਡਕਟ ਤਾਂ ਬਣਾ ਲਿਆ ਹੁਣ ਪ੍ਰੋਡਕਟ ਨੂੰ ਬਣਾ ਕੇ ਉਸ ਨੂੰ ਵੇਚਣਾ ਕਿਵੇਂ ਹੈ ਉਸ ਦੀ ਮਾਰਕੀਟਿੰਗ ਕਿਵੇਂ ਕਰਨੀ ਹੈ ਕਿਵੇਂ ਉਸ 20 ਰੁਪਏ ਦੇ ਪ੍ਰੋਡਕਟ ਨੂੰ 100 ਰੁਪਏ ਦਾ ਪ੍ਰੋਡਕਟ ਬਣਾ ਕੇ ਵੇਚਣਾ ਹੈ ਇਸ ਦੇ ਪਿੱਛੇ ਤੁਹਾਡੇ ਮਾਰਕੀਟਿੰਗ ਸਕਿੱਲਸ ਵੀ ਵਧੀਆ ਹੋਣੇ ਚਾਹੀਦੇ ਹਨ ਤੇ ਸਾਰੀ ਹੀ ਗੱਲਾਂ ਦਾ ਜਿਹੜਾ ਨਿਚੋੜ ਹੈ ਉਹ 4 ਜਾਂ 5 ਚੀਜ਼ਾਂ ਦੇ ਉੱਪਰ ਆ ਜਾਂਦਾ ਹੈ ਪਹਿਲਾਂ ਜਿਹੜਾ ਅਸੀਂ ਕਹਿੰਦੇ ਹਾਂ ਕਲੀਨ ਮਿਲਕ ਪ੍ਰੋਡਕਸ਼ਨ ਜਿਹੜਾ ਤੁਸੀਂ ਸਵੇਰੇ ਦੁੱਧ ਚੋ ਕੇ ਲੈ ਕੇ ਆ ਰਹੇ ਹੋ ਉਹ ਸਭ ਹੀ ਸਾਫ ਸੁਥਰਾ ਹੋਣਾ ਚਾਹੀਦਾ ਹੈ ਕਿਉਂਕਿ ਇੱਕ ਸਾਫ ਸੁਥਰੇ ਦੁੱਧ ਤੋਂ ਹੀ ਅਸੀਂ ਇੱਕ ਸਾਫ ਸੁਥਰਾ ਉਤਪਾਦ ਬਣਾ ਸਕਦੇ ਹਾਂ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹਾਈਜੀਨ ਦੀ ਹੁਣ ਇਹ ਵਾਲੀ ਹਾਈਜੀਨ ਜਿਹੜੀ ਸਾਫ ਸੁਥਰਾਪਨ ਹੈ ਇਹ ਦੋਵੇਂ ਹੀ ਜਾਨਵਰਾਂ ਦਾ ਵੀ ਤੇ ਜਿਹੜੇ ਜਾਨਵਰਾਂ ਨੂੰ ਚੋ ਰਹੇ ਨੇ ਜਿਹੜੇ ਪਸ਼ੂਆਂ ਦੇ ਨਾਲ ਕੰਟੈਕਟ ਚ ਆ ਰਹੇ ਨੇ ਉਹਨਾਂ ਦਾ ਹਾਈਜੀਨ ਉਹਨਾਂ ਦਾ ਸੈਨੇਟਰੀ ਕੰਡੀਸ਼ਨ ਬਹੁਤ ਹੀ ਜ਼ਰੂਰੀ ਹੁੰਦੀਆਂ ਹਨ ਉਹਦਾ ਵੀ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ ਉਸ ਤੋਂ ਬਾਅਦ ਸਾਡੀ ਗੱਲ ਆ ਜਾਂਦੀ ਹੈ ਦੁੱਧ ਉਤਪਾਦ ਨੂੰ ਬਣਾਉਣ ਦੇ ਤਰੀਕੇ ਬਾਰੇ ਹੁਣ ਪਨੀਰ ਬਣਾਉਣਾ ਬਹੁਤ ਹੀ ਸੌਖਾ ਹੈ ਲੇਕਿਨ ਇੱਕ ਟੈਕਨੀਕਲ ਪਨੀਰ ਨੂੰ ਬਣਾਉਣ ਦੀ ਸਿਖਲਾਈ ਹੋਣਾ ਬਹੁਤ ਜ਼ਰੂਰੀ ਹੈ ਦੁੱਧ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ ਸਿਟਰਿਕ ਐਸਿਡ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ ਜਦੋਂ ਪਨੀਰ ਬਣ ਜਾਵੇ ਉਸ ਨੂੰ ਕਿਸ ਤਾਪਮਾਨ ਤੇ ਰੱਖਣਾ ਚਾਹੀਦਾ ਹੈ ਕਿਹੜਾ ਪੈਕੇਜਿੰਗ ਮਟੀਰੀਅਲ ਉਹਦੇ ਲਈ ਬਹੁਤ ਹੀ ਲਾਹੇਵੰਦ ਹੈ ਜਿਸ ਦੇ ਨਾਲ ਉਸਦੀ ਸ਼ੈਲਫ ਲਾਈਫ ਵਿੱਚ ਵਾਧਾ ਕੀਤਾ ਜਾ ਸਕੇ ਇਸ ਦੇ ਨਾਲ ਹੀ ਉਸ ਪੈਕੇਜਿੰਗ ਮਟੀਰੀਅਲ ਦੇ ਉੱਪਰ ਕੀ ਕੀ ਲਿਖਿਆ ਹੋਣਾ ਚਾਹੀਦਾ ਹੈ ਕੀ ਕੀ ਲੇਬਲਿੰਗ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਗਵਰਨਮੈਂਟ ਦੀ ਰੈਗੂਲੇਸ਼ਨ ਦੇ ਅਕੋਰਡਿੰਗਲੀ FSSAI ਦੀ ਰੈਗੂਲੇਸ਼ਨ ਦੇ ਅਕੋਰਡਿੰਗਲੀ ਉਹਦੇ ਉੱਪਰ ਕੁਝ ਖਾਸ ਜਾਣਕਾਰੀ ਹੋਣਾ ਕਿ ਉਸਦੇ ਵਿੱਚ ਫੈਟ ਕਿੰਨਾ ਹੈ ਪ੍ਰੋਟੀਨ ਕਿੰਨਾ ਹੈ ਕਿੰਨੀ ਉਸ ਪ੍ਰੋਡਕਟ ਦੀ ਬੁਨਿਆਦ ਹੈ ਇਹ ਸਾਰੀਆਂ ਗੱਲਾਂ ਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਤੇ ਲਾਸਟ ਚ ਕੰਮ ਆ ਜਾਂਦਾ ਹੈਂਡ ਹੋਲਡਿੰਗ ਦਾ ਤੇ ਹੈਂਡ ਹੋਲਡਿੰਗ ਵਾਲੇ ਪਾਸੇ ਜੇ ਅਸੀਂ ਗੱਲ ਕਰੀਏ ਤਾਂ ਯੂਨੀਵਰਸਿਟੀ ਹਮੇਸ਼ਾ ਹੀ ਆਪਣੇ ਟ੍ਰੇਨਿੰਗ ਦੀ ਹਮੇਸ਼ਾ ਹੀ ਆਪਣੇ ਕਿਸਾਨ ਵੀਰ ਜਾਂ ਭੈਣਾਂ ਦੀ ਅਗਵਾਈ ਲਈ ਖੜੀ ਹੁੰਦੀ ਹੈ ਕਿਤੇ ਕਿਤੇ ਉਹਨਾਂ ਨੂੰ ਜਿਹੜੀ ਔਂਕੜਾ ਆ ਰਹੀਆਂ ਨੇ ਉਸ ਦਾ ਸਮਾਧਾਨ ਤਾਂ ਦਿੰਦੀਆਂ ਹੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲੈ ਕੇ ਖੜਾ ਹੁੰਦੀ ਹੈ ਜੇ ਅਸੀਂ ਉਸ ਤੋਂ ਅੱਗੇ ਗੱਲ ਕਰੀਏ ਕਿ ਕਿਹੜੀ ਕਿਹੜੀਆਂ ਰੁਕਾਵਟਾਂ ਨੇ ਜਿਹੜੀਆਂ ਭੈਣਾਂ ਨੂੰ ਜਾਂ ਵੀਰਾਂ ਨੂੰ ਆ ਸਕਦੀਆਂ ਨੇ ਤੇ ਅਸੀਂ ਗੱਲ ਕਰਾਂਗੇ ਥੋੜੀ ਜਿਹੀ ਟੈਕਨੀਕਲ ਨੌਲੇਜ ਬਾਰੇ ਜਿੱਦਾਂ ਮੈਂ ਹੁਣੇ ਕਹਿ ਕੇ ਹਟੀ ਹਾਂ ਕਿ ਪ੍ਰੋਡਕਟ ਬਣਾਉਣਾ ਕੋਈ ਔਖੀ ਗੱਲ ਨਹੀਂ ਹੈਗੀ ਸ਼ਾਇਦ ਮੇਰੀ ਭੈਣਾਂ ਸਾਰੀਆਂ ਹੀ ਦੁੱਧ ਤੋਂ ਦਹੀਂ ਜਾਂ ਪਨੀਰ ਜਾਂ ਕੁਝ ਹੋਰ ਪਦਾਰਥ ਬਣਾਉਂਦੀਆਂ ਹੋਣਗੀਆਂ ਲੇਕਿਨ ਉਹ ਉਤਪਾਦ ਹਰ ਵਾਰ ਵੱਖਰਾ ਕਿਉਂ ਬਣਦਾ ਹੈ ਉਹਦਾ ਰੀਜ਼ਨ ਇਹੀ ਹੁੰਦਾ ਹੈ ਕਿਉਂਕਿ ਅਸੀਂ ਬੇਸਿਕ ਮੈਥੋਡੋਲੋਜੀ ਬੇਸਿਕ ਟੈਕਨੀਕਲ ਜਿਹੜਾ ਫਲੋ ਸ਼ੀਟ ਹੈ ਉਹ ਜਿਹੜਾ ਹੈ ਅਸੀਂ ਨਹੀਂ ਵਰਤਦੇ ਕਦੇ ਸਿਟ੍ਰਿਕ ਐਸਿਡ ਘੱਟ ਪਾਤਾ ਕਦੇ ਜ਼ਿਆਦਾ ਪਾਤਾ ਕਦੇ ਤਾਪਮਾਨ ਉੱਪਰ ਹੋ ਗਿਆ ਕਦੇ ਥੱਲੇ ਹੋ ਗਿਆ ਇਹ ਛੋਟੀਆਂ ਛੋਟੀਆਂ ਗੱਲਾਂ ਦੁੱਧ ਦੀ ਜਿਹੜੀ ਕੁਆਲਿਟੀ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਅਫੈਕਟ ਕਰਦੀਆਂ ਹਨ ਤੇ ਜਦੋਂ ਦੁੱਧ ਦੀ ਕੁਆਲਿਟੀ ਦਾ ਪ੍ਰੋਡਕਟ ਹੀ ਨਹੀਂ ਬਣੇਗਾ ਤਾਂ ਉਸ ਦੀ ਸ਼ੈਲਫ ਲਾਈਫ ਵੀ ਨਹੀਂ ਬਣੇਗੀ ਇਹ ਹਮੇਸ਼ਾ ਹਿਦਾਇਤ ਹੁੰਦੀ ਹੈ ਕਿ ਸਾਡੀ ਭੈਣਾਂ ਜਿਹੜੇ ਦੁੱਧ ਦੇ ਕਿੱਤੇ ਵਿੱਚ ਅੱਗੇ ਆਉਣਾ ਚਾਹੁੰਦੀਆਂ ਨੇ ਉਹ ਹਮੇਸ਼ਾ ਹੀ ਆਪਣੇ ਨੇੜੇ ਜੋ ਵੀ ਆਪਣਾ KVK ਪੈਂਦਾ ਹੈ ਜਾਂ ਯੂਨੀਵਰਸਿਟੀ ਦੇ ਜਿਹੜੇ ਵੀ ਹੋਰ ਸੰਸਥਾਨ ਨੇ ਜਿਹੜੇ ਉਹਨਾਂ ਦੀ ਹੈਲਪ ਕਰ ਸਕਦੇ ਨੇ ਇਨ ਫਾਈਨੈਂਸ਼ੀਅਲ ਲਿਟਰੇਸੀ ਔਰ ਇਨ ਡਿਜੀਟਲ ਲਿਟਰੇਸੀ ਜਾਂ ਕਿਵੇਂ ਉਹਨਾਂ ਦਾ ਐਂਟਰਪ੍ਰੀਨਿਓਰਸ਼ਿਪ ਸਕਿੱਲਸ ਜਿਹੜੇ ਨੇ ਉਸ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਉਹਦੀ ਟ੍ਰੇਨਿੰਗ ਲੈਣ ਤੇ ਅੱਗੇ ਆਪਣੇ ਇਸ ਕਿੱਤੇ ਨੂੰ ਹੋਰ ਵੀ ਐਕਸਪੈਂਡ ਕਰਨ ਇਸ ਦੇ ਨਾਲ ਹੀ ਮੇਰਾ ਜਿਹੜਾ ਧਿਆਨ ਜਾਂਦਾ ਹੈ ਕਿ ਕਿਵੇਂ ਅਸੀਂ ਇੱਕ ਸਵੇਰ ਤੋਂ ਸ਼ਾਮ ਕਰਦੀ ਹੋਈ

0: ਜਿਹੜੀ ਮੇਰੀ ਭੈਣ ਹੈ ਉਸ ਨੂੰ ਕਿਵੇਂ ਇੱਕ ਡਿਸੀਜਨ ਮੇਕਰ ਵੀ ਬਣਾਈਏ। ਤਾਂ ਇਸ ਦੇ ਵਿੱਚ ਮੇਰਾ ਜਿਹੜਾ ਆਪਣਾ ਸੁਝਾਅ ਹੈਗਾ ਉਹੀ ਹੈ ਕਿ ਅਸੀਂ ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਕੰਮ ਕਰਨ ਵਾਲੀ ਇੱਕ ਮਦਦ ਦੇ ਰੂਪ ਵਿੱਚ ਨਾ ਦੇਖੀਏ, ਅਸੀਂ ਦੇਖੀਏ ਤੇ ਦੇਖੀਏ ਕਿ ਉਹਨਾਂ ਵਿੱਚ ਕਿਹੜਾ ਜਿਹੜਾ ਪੱਖ ਹੈ ਉਹ ਬਹੁਤ ਸਟਰੋਂਗ ਹੈ, ਕਿ ਉਹ ਕੋਸਟ ਆਫ ਫੀਡਿੰਗ ਕੱਢ ਸਕਦੀਆਂ ਨੇ, ਜੇਕਰ ਉਹਨਾਂ ਨੂੰ ਥੋੜਾ ਜਿਹਾ ਵੀ ਆਈਡੀਆ ਹੈ ਕਿ ਕਿਵੇਂ ਵੈਟਨਰੀ ਕੋਸਟ ਕੱਢੀ ਜਾ ਸਕਦੀ ਹੈ, ਤੇ ਉਹ ਐਂਡ ਆਫ ਦਾ ਮੰਥ ਉਹ ਦੇਖ ਸਕਦੀਆਂ ਨੇ ਕਿ ਉਹਨਾਂ ਦੀ ਜਿਹੜੀ ਲਾਗਤ ਹੈ ਉਹ ਕਿੰਨੀ ਆ ਰਹੀ ਹੈ ਤੇ ਕਿੰਨਾ ਉਹਨਾਂ ਦਾ ਪ੍ਰੋਫਿਟ ਹੋ ਰਿਹਾ। ਜਦੋਂ ਉਹਨਾਂ ਨੂੰ ਇੱਕ ਵਾਰੀ ਪਤਾ ਚੱਲ ਜਾਏਗਾ ਕਿ ਮੇਰੇ ਇੱਕ ਮਹੀਨੇ ਦੇ ਐਂਡ ਵਿੱਚ ਕਿ ਇੱਕ ਮਹੀਨੇ ਦੀ ਜਿਹੜੀ ਮੇਰੀ ਇਕਨੋਮਿਕ ਵੈਲਿਊ ਆਫ ਜਿਹੜੀ ਮਿਲਕ ਹੈ ਉਹ ਇੰਨੀ ਆ ਰਹੀ ਹੈ, ਜਦੋਂ ਉਹਨਾਂ ਨੂੰ ਥੋੜਾ ਜਿਹਾ ਆਈਡੀਆ ਲੱਗੇਗਾ ਕਿ ਆਈ ਐਮ ਕੈਪੇਬਲ ਕਿ ਹਾਂ ਮੈਂ ਇੰਨਾ ਕਮਾ ਸਕਦੀ ਹਾਂ, ਤੇ ਆਪਣੇ ਆਪ ਹੀ ਉਹਨਾਂ ਦੇ ਵਿੱਚ ਇਹ ਵਿਸ਼ਵਾਸ ਜੱਗੇਗਾ ਕਿ ਕਿਵੇਂ ਉਹ ਇੱਕ ਡਿਸੀਜਨ ਮੇਕਰ ਬਣ ਸਕਦੀਆਂ ਨੇ, ਕਿਵੇਂ ਉਹ ਇੱਕ ਐਂਟਰਪ੍ਰੀਨਿਓਰਸ਼ਿਪ ਜਿਹੜੀ ਹੈ ਉਹ ਆਪਟ ਕਰ ਸਕਦੀਆਂ ਨੇ, ਕਿਵੇਂ ਇੱਕ ਛੋਟੇ ਜਿਹੇ ਕਿੱਤੇ ਨੂੰ ਇੱਕ ਵੱਡਾ ਐਕਸਪੈਂਸ਼ਨ ਦਾ ਰੂਪ ਦੇ ਸਕਦੀਆਂ ਨੇ। ਤੇ ਅੰਤ ਵਿੱਚ ਮੈਂ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਹਿਣਾ ਚਾਹਾਂਗੀ ਕਿ ਮੇਰੇ ਵੱਲੋਂ ਜਿਹੜੇ ਹੈ 3P ਜਿਹੜੇ ਹੈ ਉਹ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦੇ ਉੱਪਰ ਜੇਕਰ ਸਾਡੀਆਂ ਭੈਣਾਂ ਧਿਆਨ ਦੇਣ ਤੇ ਹਮੇਸ਼ਾ ਹੀ ਉਹ ਅੱਗੇ ਵੱਧ ਸਕਦੀਆਂ ਨੇ। ਤੇ ਸਭ ਤੋਂ ਪਹਿਲਾ ਪੀ ਜਿਹੜਾ ਮੈਂ ਗੱਲ ਕਰਾਂਗੀ ਉਹ ਹੋਏਗਾ ਪ੍ਰੋਡਿਊਸ। ਪ੍ਰੋਡਿਊਸ ਦੇ ਬਾਰੇ ਜੇਕਰ ਅਸੀਂ ਗੱਲ ਕਰੀਏ ਤੇ ਦੁੱਧ ਤਾਂ ਪੈਦਾ ਕਰੋ ਹੀ ਕਰੋ, ਬਟ ਉਸ ਦੇ ਨਾਲ ਉਸ ਨੂੰ ਚੰਗੀ ਤਰ੍ਹਾਂ ਪ੍ਰੋਸੈਸ ਕਰੋ, ਤੇ ਨਾਲ ਹੀ ਇਸ ਤੇ ਜਿਹੜਾ ਤੀਜਾ ਪੀ ਆ ਜਾਂਦਾ ਹੈ ਉਹ ਆਉਂਦਾ ਹੈ ਪ੍ਰੋਫਿਟ, ਕਿ ਕਿਵੇਂ ਉਸਦੀ ਵਧੀਆ ਕੁਆਲਿਟੀ, ਵਧੀਆ ਪੈਕੇਜਿੰਗ ਤੇ ਵਧੀਆ ਮਾਰਕੀਟਿੰਗ ਕਰਕੇ ਉਸ ਦੁੱਧ ਰਾਹੀਂ ਤੁਸੀਂ ਵਧੇਰੇ ਮੁਨਾਫਾ ਕਮਾਓ। ਤੇ ਮੇਰਾ ਲਾਸਟ ਇਹੀ ਸੰਦੇਸ਼ ਰਹੇਗਾ ਮੇਰੀ ਭੈਣਾਂ ਲਈ, ਮੇਰੇ ਕਿਸਾਨ ਵੀਰਾਂ ਲਈ, ਕਿ ਤੁਸੀਂ ਦੁੱਧ ਤਾਂ ਜਿਹੜਾ ਪ੍ਰੋਸੈਸ ਕਰ ਰਹੇ ਹੋ ਕਰੋ, ਬਟ ਉਸ ਦੇ ਨਾਲ ਹੀ ਨਾਲ ਥੋੜਾ ਜਿਹਾ ਉਸ ਨੂੰ ਟੈਕਨੀਕਲ ਰੂਪ ਦਿਓ, ਜਿਹੜੀਆਂ ਤੁਹਾਨੂੰ ਔਂਕੜਾਂ ਆ ਰਹੀਆਂ ਨੇ ਉਹਨੂੰ ਦੇਖੋ ਕਿ ਕਿਵੇਂ ਉਸ ਨੂੰ ਸੁਚਾਰੂ ਰੂਪ ਵਿੱਚ ਦੇਖਿਆ ਜਾ ਸਕਦਾ ਹੈ, ਤਾਂ ਹੀ ਇੱਕ ਵੁਮੈਨ ਨੂੰ ਇੱਕ ਵਰਕਰ ਤੋਂ ਅੱਗੇ ਐਂਟਰਪ੍ਰੀਨਿਓਰ ਤੇ ਐਂਟਰਪ੍ਰੀਨਿਓਰ ਤੋਂ ਅੱਗੇ ਇੱਕ ਲੀਡਰਸ਼ਿਪ ਦਾ ਜਿਹੜਾ ਦਰਜਾ ਹੈ ਅਸੀਂ ਦਿਲਵਾ ਸਕਦੇ। ਤੇ ਮੇਰੀ ਭੈਣਾਂ ਲਈ ਮੇਰਾ ਸਭ ਤੋਂ ਵੱਡਾ ਮੈਸੇਜ ਇਹੀ ਹੈ ਕਿ ਉਹ ਆਪਣੇ ਅੱਗੇ ਆਉਣ ਵਾਲੀ ਜਿਹੜੀ ਔਂਕੜੇ ਨੇ ਉਹਨਾਂ ਨੂੰ ਦੇਖਣ, ਉਹਨਾਂ ਨੂੰ ਸਮਝਣ ਤੇ ਉਹਦੀ ਕਿਵੇਂ ਟੈਕਨੀਕਲੀ ਉਸ ਚੀਜ਼ ਨੂੰ ਖਤਮ ਕੀਤਾ ਜਾ ਸਕਦਾ ਹੈ ਉਹਦੇ ਬਾਰੇ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਜਾਣਕਾਰੀ ਦੀ ਲੋੜ ਹੈ, ਟ੍ਰੇਨਿੰਗ ਦੀ ਲੋੜ ਹੈ, ਤਾਂ ਯੂਨੀਵਰਸਿਟੀ ਤੁਹਾਡੇ ਲਈ ਹਮੇਸ਼ਾ ਹੀ ਖੜੀ ਹੈ, ਹਮੇਸ਼ਾ ਤੁਹਾਡੀ ਹੈਲਪ ਲਈ ਖੜੀ ਹੋਈ ਹੈ ਤੇ ਸਾਰਾ ਹੀ ਸਟਾਫ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਹੈ। ਇਸ ਦੇ ਨਾਲ ਹੀ ਮੈਂ ਆਪਣੇ ਵੱਲੋਂ ਤੇ ਆਪਣੀ ਯੂਨੀਵਰਸਿਟੀ ਵੱਲੋਂ ਥੈਂਕ ਯੂ ਕਹਿਣਾ ਚਾਹਾਂਗੀ ਕਿ ਅੱਜ ਅਸੀਂ ਇਸ ਮੌਕੇ ਤੇ ਇਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਜਿਸ ਦੀ ਬਹੁਤ ਹੀ ਨੀਡ ਹੈ। ਅੱਜ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਗੱਲ ਕਰੀਏ ਕਿ ਕਿਉਂ ਇੱਕ ਔਰਤ ਸਿਰਫ ਘਰ ਤੱਕ ਹੀ ਲਿਮਿਟਿਡ ਰਹਿ ਗਈ ਹੈ, ਕਿਉਂ ਨਾ ਅਸੀਂ ਉਹਦੇ ਐਕਸਪੈਂਸ਼ਨ ਬਾਰੇ ਗੱਲ ਕਰੀਏ, ਕਿਉਂ ਨਾ ਅਸੀਂ ਗੱਲ ਕਰੀਏ ਕਿ ਉਹ ਇੱਕ ਐਂਟਰਪ੍ਰੀਨਿਓਰ ਦੇ ਰੂਪ ਵਿੱਚ ਸਾਡੇ ਸਮਾਜ ਵਿੱਚ ਉਭਰ ਕੇ ਆਵੇ।
1: ਦੋਸਤੋ, ਤੁਸੀਂ ਸੁਣ ਰਹੇ ਸੀ ਜਾਣਕਾਰੀ ਡਾਕਟਰ ਰੇਖਾ ਚਾਵਲਾ ਤੋਂ ਦੁੱਧ ਉਤਪਾਦਨ ਕਿੱਤੇ ਵਿੱਚ ਔਰਤਾਂ ਦੀ ਸ਼ਮੂਲੀਅਤ ਦੇ ਬਾਰੇ, ਤੇ ਹੁਣ ਵੇਲਾ ਹੋ ਗਿਆ ਹੈ ਖੇਤੀ ਸੰਦੇਸ਼ ਦਾ। ਪੰਜਾਬ ਰਾਇਆ 813 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਿਤ ਕੀਤੀ ਗਈ ਸਰੋਂ ਦੀ ਇੱਕ ਨਵੀਂ ਕਿਸਮ ਹੈ। ਇਸ ਕਿਸਮ ਦੀ ਸਿਫਾਰਿਸ਼ ਪੂਰੇ ਪੰਜਾਬ ਵਿੱਚ ਸੇਂਜੂ ਹਾਲਤਾਂ ਵਿੱਚ ਸਮੇਂ ਸਿਰ ਬਿਜਾਈ ਲਈ ਕੀਤੀ ਗਈ ਹੈ। ਇਹ ਇੱਕ ਜ਼ਿਆਦਾ ਝਾੜ ਦੇਣ ਵਾਲੀ ਗੈਰ ਕਨੋਲਾ ਕਿਸਮ ਹੈ। ਵੱਖ ਵੱਖ ਇਲਾਕਿਆਂ ਵਿੱਚ ਇਸ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਨੇ ਇਹ ਸਾਬਤ ਕੀਤਾ ਕਿ ਪੰਜਾਬ ਰਾਇਆ 813 ਪੰਜਾਬ ਦੇ ਝੋਨਾ, ਸਰੋਂ, ਫਸਲੀ ਚੱਕਰ ਲਈ ਢੁਕਵੀਂ ਕਿਸਮ ਹੈ। ਕਈ ਸਾਲਾਂ ਤੱਕ ਕੀਤੇ ਗਏ ਖੋਜ ਤਜਰਬਿਆਂ ਦੌਰਾਨ ਪੰਜਾਬ ਰਾਇਆ 813 ਨੇ ਔਸਤ 9.1 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ। ਇਸ ਕਿਸਮ ਵਿੱਚ ਵੱਧ ਝਾੜ ਲਗਭਗ 40% ਤੇਲ ਦੀ ਮਾਤਰਾ ਅਤੇ ਪ੍ਰਤੀ ਏਕੜ ਵੱਧ ਤੇਲ ਝਾੜ ਹੋਣ ਕਾਰਨ ਇਹ ਕਿਸਮ ਕਿਸਾਨਾਂ ਲਈ ਖਾਸ ਤੌਰ ਤੇ ਫਾਇਦੇਮੰਦ ਹੈ। ਦੇਸ਼ ਵਿੱਚ ਖਾਣ ਵਾਲੇ ਤੇਲ ਦੀ ਘਰੇਲੂ ਪੈਦਾਵਾਰ ਵਧਾਉਣ ਦੀ ਲੋੜ ਨੂੰ ਦੇਖਦੇ ਹੋਏ ਇਹ ਕਿਸਮ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਪੰਜਾਬ ਵਿੱਚ ਸਰੋਂ ਦੀ ਸਮੇਂ ਸਿਰ ਬਿਜਾਈ ਵੱਧ ਝਾੜ ਲੈਣ ਲਈ ਬਹੁਤ ਮਹੱਤਵਪੂਰਨ ਹੈ। ਪੰਜਾਬ ਰਾਇਆ 813 ਲਗਭਗ 150 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਪੱਕਣ ਦੀ ਮਿਆਦ 147 ਤੋਂ 152 ਦਿਨ ਤੱਕ ਰਹਿੰਦੀ ਹੈ। ਇਸ ਦੇ 1000 ਬੀਜਾਂ ਦਾ ਭਾਰ ਲਗਭਗ 4.8 ਗ੍ਰਾਮ ਹੈ। ਇਸ ਕਾਰਨ ਕਿਸਾਨ ਇਸ ਕਿਸਮ ਨੂੰ ਝੋਨਾ, ਸਰੋਂ, ਫਸਲੀ ਚੱਕਰ ਵਿੱਚ ਆਸਾਨੀ ਨਾਲ ਸ਼ਾਮਲ ਕਰ ਸਕਦੇ ਹਨ। ਝੋਨੇ ਦੀ ਰਹਿੰਦ ਖੂੰਹਦ ਦੀ ਸਹੀ ਸੰਭਾਲ ਕਰਨ ਉਪਰੰਤ ਪੰਜਾਬ ਰਾਇਆ 813 ਦੀ ਕਾਸ਼ਤ ਸਮੇਂ ਸਿਰ ਕੀਤੀ ਜਾ ਸਕਦੀ ਹੈ। ਇਸ ਕਿਸਮ ਦਾ ਕੱਦ ਲੰਮਾ ਹੈ। ਬੂਟੇ ਦੀ ਔਸਤ ਉਚਾਈ ਲਗਭਗ 204 ਸੈਂਟੀਮੀਟਰ ਹੈ। ਇਸ ਦਾ ਮੁੱਖ ਤਣਾ ਲੰਮਾ ਹੁੰਦਾ ਹੈ ਅਤੇ ਮੁੱਖ ਤਣੇ ਉੱਤੇ ਵਧੇਰੇ ਫਲੀਆਂ ਲੱਗਦੀਆਂ ਹਨ। ਤੇ ਹੁਣ ਵੇਲਾ ਹੋ ਗਿਆ ਹੈ ਜੀ।
2: ਹੁਣ ਤੁਸੀਂ ਸੁਣ ਰਹੇ ਸੀ ਸਪਾਂਸਰ ਪ੍ਰੋਗਰਾਮ ਕਿਸਾਨ ਵਾਣੀ। ਇੱਕ ਵਿਸ਼ੇਸ਼

0: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਮੇਰੇ 343.6 meter ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅਸੀਂ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿਚ ਜ਼ੁਬਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਕੋ ਮਨ ਧਿਆਨ ਧਰੈ, ਫਿਰਤ ਠਕਲ ਜੁਗ, ਕਬਹੂ ਕਕੋ ਪਾਵੈ, ਆਤਮ ਪਰਗਾਸ ਕਾ ਵੇਦ ਬਾਣੀ ਸਹਿਤ, ਬਿਰੰਤ ਜਸ ਗਾਵੈ। ਜਾ ਕੋ ਸ਼ਿਵ ਮੁਨ ਗਹਿ, ਨਾਤ ਯਾਤ ਕਬਿਲਾਸ ਕਾ। ਜਾ ਕੋ ਜੋਗੀ ਜਤੀ, ਸਿੱਧ ਸਾਧ

ਬੇਖਤ ਦਰਸ ਭਟਕ ਭਰਮ ਭਜਤ ਦੁੱਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤ ਲੁਭਤ ਅਲ ਸਮੂਜੋ ਕੁਸਮ ਸੁਭਾਸੇ ਵਿਦਿਆਮਾਨ ਗੁਰ ਆਪ।

ਸਦਾ ਸੁਖ ਸੰਪਤ ਰਿੱਧ ਅਰ ਸਿੱਧ ਨਾ ਛੋੜੇ ਸਾਥ ਦਾਨ ਬੜਾ ਅਤਵੰਤ ਮਹਾਬਲ ਸੇਵਕ ਦਾਸ ਕਹੋ ਇਹੋ ਤਥ

誰よこれあってTeen paan par pureo soi Aapan sars kiyo na jagat koi Aapne aap, aap hi upayo Sur nare sur ant nahi payo Payo nahi ant sure asure nar गन नरे खोजंत फिरे अबनासी अचल अजुन्ने संभो पुरखोतम अपार परे करन कारण सम्राट सदा सोई सर्व जी मनते आयो श्री गुरु रामदास जय हो जय जग में ਤੇ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਤਨ ਗੋਬਿੰਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰੇ ਮਰਦਾਸ ਕਰਤਾ ਕਿਉ ਵਸ ਵਾਹੋ ਵਾਹੋ ਕਰਤੇ ਆਇਓ ਸ੍ਰੀ ਗੁਰੁ ਰਾਮਦਾਸ ਜੈ ਹੋ ਜੈ ਜਗ ਮੈਂ ਤੇ ਹਰ ਪਰਮ ਪਦ ਪਾ

ਨਾਰਦ ਧਰੁਵ ਪ੍ਰਹਿਲਾਦ ਸੁਦਾਮਾ ਪੂਰਵ ਭਗਤ ਹਰ ਕੇ ਜੋਗ ਨਹੀਂ ਅਮਰੀਕ ਜੈ ਦੇਵ ਤਰੋਚਨ ਨਾਮਾ ਅਵਰ ਕਬੀਰ ਪਨੰ ਤਿੰਨ ਕੋ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰ ਛਾਇਓ ਸ੍ਰੀ ਗੁਰੂ ਰਾਮਦਾਸ ਜੈ ਹੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਝੇ ਨਰ ਕਾਮ ਕ੍ਰੋਧ ਮਿਟਿਓ ਜੋ ਤਨੰ ਬਾਚਾ ਕਰ ਸਿਮਰੰਤ ਤੁਝੇ ਤਿੰਨ ਦੁਖ ਦਰਿਦਰ ਮਿਟਿਓ ਜੋਖ ਨੰ ਕਰਮ ਕਰ ਤੋ ਦਰਸ ਪਰਸ ਪਾਰ ਸਰ ਬਲ ਪਟ ਜਸ ਗਾਇਓ ਸ੍ਰੀ ਗੁਰੂ ਰਾਮ।

0: जम को नहीं त्रास, जब अंगद अंग संग नानक गुरे, तेव गुर अमरदास के गुर रामदास। जेव अंगद अंग संग नानक गुरे, तेव गुर अमरदास के गुर रामदास। मोह मल बेवस कियो, काम गै केस पछाड़ियो, क्रोध खंड पर चंड, लोभ अपमान स्यो चाड़ियो, जन्म काल कर जोड़, हुक्म जो होए सुमन, भव सागर बंधियो, सिख तारे सो प्रसन्न, सिर आत पत सचो तखत, जोग भोग संजुत बल, गुर रामदास। सच सल पण तू अटल राज, अपग दल।
1: ਜਿਹਨੇ ਸਤਿਗੁਰ ਸੇ ਪਦਾਰਥ ਪਾਇਓ, ਨਿਸ ਬਸ ਹਰ ਚਰਨ ਨਿਵਾਸ, ਤਾਤੇ ਸੰਗਤ ਸਗਨ ਪਾਏ ਪਉ ਮਾਨ, ਤੂੰ ਮਲਿਆ ਕਰ ਪ੍ਰਗਟ ਸੋਬਾਸ, ਤੂੰ ਪ੍ਰਹਲਾਦ ਕਬੀਰ ਤ੍ਰੋਚਨ, ਨਾਮ ਲੈਤ ਉਪਜੋ ਜੋ ਪ੍ਰਕਾਸ਼, ਜੇ ਪਿਖਦ ਅਤ ਹੋਏ ਰਹਿਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ। ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੇ ਭਗਤ ਪ੍ਰੇਮ ਰਿਵਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕਿੰਨੇ ਵਰਖਾਈ, ਗੁਰੂ ਅਮਰਦਾਸ ਕੇ ਅਕਥ ਕਥਾ ਹੈ, ਇਕ ਜਿਹੇ ਕਛ ਕਹੀ ਨਾ ਜਾਏ, ਛੋਟੇ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੇ ਬੜਾਈ।
0: ਤੂੰ ਸਤਿਗੁਰੂ ਚਾਹ ਜੁਗੀ, ਆਪ ਆਪੇ ਪਰਮੇਸ਼ਰ, ਸੁਰਨਾ ਸਾਧਕ ਸਿੱਧ, ਸਿੱਖ ਸੇਵੰਤ ਤੁਰੈ ਧੁਰ, ਆਦ ਜੁਗਾਦ ਅਨਾਦ

0: ਰਾਮ ਨਿਗਮ ਉਦਰਨ ਜਿਹੜਾ ਜੰਮਿਆ ਰਵੇ ਗੁਰਮਰਦਾਸ ਤੇਰੇ ਤੱਪਿਆ ਪਰਗਾਮੀ ਤਾਰਨ ਤਰਨ ਅਗੰਤਕ ਬਣੇ ਨਾ ਸਲ ਕਵ ਗੁਰੂ ਰਾਮਦਾਸ ਤੇਰੀ ਸਰਨ ਅਗੰਤਕ ਬਣੇ ਨਾ ਸਲ ਕਵ ਗੁਰੂ ਰਾਮਦਾਸ ਤੇਰੀ ਸਰਨ
1: ਸਤਿਗੁਰ ਨਾਮ ਏਕ ਲਿਓ ਮਨ ਜਪੇ ਦੇਵਾ ਤਿੰਨ ਜਨ ਦੁੱਖ ਪਾਪ ਕਹੋ ਕੱਤ ਹੋਵੇ ਜੀਉ ਤਾਰਨ ਤਰਨ ਖੇਹਣਾ ਮਾਤੁਰ ਜਾ ਕੋ ਦ੍ਰਿਸ਼ ਧਾਰੈ ਸ਼ਬਦ ਰਤ ਵਿਚਾਰੈ ਕਾਮ ਕਰੋ ਦੇਖੋ ਵਹਿ ਜੀਉ ਜੀਅ ਨਾ ਸਭਨ ਦਾਤਾ ਅਗਮ ਗਿਆਨ ਵੇਖੇ ਆਤਾ ਸੋਤਿਆਨ ਤਾਵੇ ਪਲਕ ਨ ਸੋਵੈ ਜੀਓ ਜਾ ਕੋ ਦੇਖ ਤਦਰਿਦਰ ਜਾਵੇ ਨਾਮ ਸੋ ਨਿਧਾਨ ਪਾਵੇ ਗੁਰਮੁਖ ਗਿਆਨ ਗੁਰਮਤ ਮੈਲੇ ਧੋਵੈ ਜੀਓ ਸਤ ਗੁਰ ਨਾਮ ਏਕ ਮਨ ਜਪੈ ਦਰ ਤਿੰਨ ਜਨ ਦੁੱਖ ਪਾਪ ਕੱਤ ਹੋਵੇ ਜੀਓ
2: ਸੰਤਤ ਵੀ ਸਤਸੰਗਤ ਸੰਗ ਸੋ ਰੰਗ ਤੇਜਸ ਗਾਵਤ ਹੈ ਧਰਮ ਪੰਥ ਤਰਿਓ ਤਰਨੀ ਤਰ ਆਪ ਰਹੇ ਦੀ ਵਿਤਾਰ ਨਾ ਤਾਵਤ ਹੈ ਮਥੁਰਾ ਪਨ ਪਾਕ ਪੜੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿੰਨ ਤ੍ਰਾਸ ਕਾ ਜੋ ਚਰਨ ਗੁਰੂ

ਬਲ ਸ਼ਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਮੇਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜਿਓ ਰਾਮ ਰਵਣ ਦੁਰਤ ਦਵਨ ਸਕਲ ਪਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜਿਓ ਜਰਮ ਕਰਮ ਮਛ ਕਛ ਹੋ ਬਰਾਹ ਜਮੁਨਾ ਕੈ ਕੂਲ ਖੇਲ।